ਪਰ ਸਤਿਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ ਹਿਰਦੇ ਕਮਲ ਘੱਟ ਬ੍ਰਹਮ ਨਾ ਚੀਨਾ ਕਾਹੇ ਪਿਆ ਉਦਾਸੀ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ ਹਿਰਦੇ ਕਮਲ ਘੱਟ ਬ੍ਰਹਮ ਨਾ

ਭਰਮ ਭੁੱਲੀ ਰੇ ਜੈ ਚੰਦਾ, ਨਹਿਨ ਚੀਨਿਆ ਪਰਮਾਨੰਦਾ ਰਹਾਓ। ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਰਾ ਮਾਇਆ, ਭੂਮ ਮਸਾਣ ਕੀ ਭਸਮ ਲਗਾਈ, ਗੁਰਬਿਨ ਤੱਤ ਨ ਪਾਇਆ। ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ, ਭੂਮ ਮਸਾਣ ਕੀ ਭਸਮ ਲਗਾਈ, ਗੁਰਬਿਨ ਤੱਤ ਨ ਪਾਇਆ। ਕਾਏ ਜਪੋ ਰੇ ਕਾਏ ਤਪੋ ਰੇ, ਕਾਏ ਬਲੋਵੋ ਪਾਣੀ, ਲੱਖ ਚੁਰਾਸੀ ਜਿਨ ਪਾਈ, ਸੋ ਸਿਮਰੋ ਨਿਰਵਾਣੀ। ਕਾਏ ਕਮੰਡਲ ਕਾਪੜੀਆ ਰੇ, ਅੜਸੜ ਕਾਹੇ ਫਰਾਹੀ, ਵੱਧ ਤਲੋਚਨ ਸੁਣ ਰੇ ਪ੍ਰਾਣੀ, ਕਣ ਬਿਨ ਗਾਹਕ ਕੇ ਪਾਹੀ। ਕਾਏ ਕਮੰਡਲ ਕਾਪੜੀਆ ਰੇ, ਅੜਸੜ ਕਾਹੇ ਫਰਾਹੀ, ਵੱਧ ਤਲੋਚਨ ਸੁਣ ਰੇ ਪ੍ਰਾਣੀ, ਕਣ ਬਿਨ ਗਾਹਕ ਕੇ ਪਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਸ਼੍ਰੀ ਤਰਲੋਚਨ ਜੀਓ ਕੇ ਪਦੇ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅੰਤਰ ਮਲ, ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ, ਹਿਰਦੇ ਕਮਲ ਕਟ ਬ੍ਰਹਮ ਨਾ ਚੀਨਾ, ਕਾਹੇ ਭਿਆ ਸੰਨਿਆਸੀ। ਭਰਮੈ ਭੁੱਲੀ ਰੇ ਜੈ ਚੰਦਾ, ਨਹਿ ਜਿਨ ਚੀਨਿਆ ਪਰਮਾਨੰਦਾ। ਭਰਮੈ ਭੁੱਲੀ ਰੇ ਜੈ ਚੰਦਾ, ਨਹਿ ਨਿਹ ਚੀਨਿਆ ਪਰਮਾਨੰਦਾ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਭੰਗ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।

0: ਸੋਚੇ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ। ਕਿਵ ਚਿਆਰਾ ਹੋਈ ਇੱਕ ਕੂੜੇ ਪੁੱਟੇ ਪਾਲ, ਹੁਕਮ ਰਜੰਚ ਨਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ।
1: ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ।
0: ਕਨਾ ਹੁਕਮੀ ਬਖਸ਼ੀਸ, ਹੁਕਮੀ ਸਦਾ ਪਵਾਈਐ।
1: ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ।
0: ਨਾਨਕ ਹੁਕਮੈ ਜੇ ਬੁਝੇ, ਤਾਂ ਹਮੈ ਕਹੇ ਨਾ ਕੋਏ।
1: ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਗਾਵੈ ਕੋ ਦਾਤ, ਜਾਣੈ ਨਿਸ਼ਾਨ।
0: ਗਾਵੈ ਕੋ ਗੁਣ ਬਣਿਆਈਆਂ ਚਾਰ, ਗਾਵੈ ਕੋ ਵਿਦਿਆ ਬਿਕਮ ਵਿਚਾਰ। ਗਾਵੇ ਕੋ ਜਾਪੇ ਜਿਥੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ।
1: ਕਥਨਾ ਕਥੀ ਨਾ ਵੈ ਤੋਟ, ਕਥ ਕਥ ਕਥੀ ਕੋਟੀ ਕੋਟ।
0: ਦੇਂਦਾ ਦੇ ਲੈਂਦੇ ਥਤ ਪਾਹੇ, ਚੁਗਾ ਜਗੰਤਰ ਖਾਹੀ ਖਾਹ।
1: ਹੁਕਮੀ ਹੁਕਮ ਚਲਾਏ ਰਾਹੁ, ਨਾਨਕ ਵਿਗਸੈ ਵੇ ਪਰਵਾਹ।
0: ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ।
1: ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ।
0: ਫੇਰ ਕੇ ਅੱਗੇ ਰੱਖੀਏ, ਜਿਤ ਦਿਸੇ ਦਰਬਾਰ। ਅੰਮ੍ਰਿਤ ਪੇਲਾ ਸੱਚ ਨਾਉ, ਵਡਿਆਈ ਵਿਚਾਰ। ਨਾਨਕ ਐਵੇਂ ਜਾਣੀਏ, ਸਭ ਆਪੇ ਸਚਿਆਰ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ। ਗੁਰਮੁਖ ਨਾਦਿੰ, ਗੁਰਮੁਖ ਵੇਦਿੰ, ਗੁਰਮੁਖ ਰਿਆ ਸਮਾਈ। ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਤੀਰਥ ਨਾਵਾ ਜਿਤ ਭਾਵਾਂ, ਬਿਨ ਭਾਣੇ ਕੇ ਨਾਏ ਕਰੀ। ਮਤ ਵਿੱਚ ਰਤਨ ਜਵਾਹਰ, ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ।
2: ਗੁਰਾ ਇੱਕ ਦੇ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।
0: ਜੇ ਜੁਗ ਚਾਰੇ ਯਾਰ ਜਾ ਹੋਰ ਦਸੁਣੇ ਹੋਏ,
2: ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ।
0: ਚੰਗਾ ਨਾਉ ਰਖਾਇ ਕੇ ਜਸ ਕੀਰਤ ਜਗ ਲੇ,
2: ਜੇ ਤਿਸ ਨਗਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ।
0: ਕੀਟਾਂ ਅੰਦਰ ਕੀਟ ਕਰ, ਦੋਸੀ ਦੋਸਤ ਧਰੇ।
2: ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ।
0: ਕਿਹਾ ਕੋਈ ਨਾ ਸੂਝੇ, ਜੇ ਤਿਸ ਗੁਣ ਕੋਈ ਕਰੇ।
2: ਸੁਣੈ ਸਿਧ ਪੀਰ ਸੁਰਨਾਥ, ਸੁਣੈ ਧਰਤ ਤਬਲਾ ਆਕਾਸ।
0: ਸੁਣੈ ਦੀਪ ਲੋ ਪਾਤਾਲ, ਸੁਣੈ ਪੋਹੇ ਨ ਸਕੇ ਕਾਲ।
2: ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ।
0: ਸੁਣੈ ਈਸ਼ਵਰ ਬਰਮਾ ਐਂਦ, ਸੁਣੈ ਮੁਖ ਸਲਹਾਣ ਮੰਦ।
2: ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ।
0: ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ।
2: ਸੁਣੈ ਸਤ ਸੰਤੋ ਗਿਆਨ, ਸੁਣੈ ਅੜਸਠ ਕਾ ਇਸ਼ਨਾਨ।
0: ਸੁਣੈ ਪੜ ਪੜ ਪਾਵੇ ਮਾਨ, ਸੁਣੈ ਲਾਗੇ ਸਹਿਜ ਧਿਆਨ।
2: ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ।
0: ਸੁਣੈ ਸਰਾ ਗੁਣਾ ਕੇ ਗਾਹ, ਸੁਣੈ ਸ਼ੇਖ ਪੀਰ ਪਾਤਸ਼ਾਹ।
2: ਸੁਣੈ ਅੰਧੇ ਪਾਵੇ ਰਾਹੋ, ਸੁਣੈ ਹੱਥ ਹੋਏ ਸਗਾਹੋ।
0: ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ।
2: ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪੁਛਤਾਏ।
0: ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ।
2: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੇ ਮਨ ਕੋਏ।
0: ਮੰਨੇ ਸੁਰਤ ਹੋਵੇ ਮਨ ਬੋਧ, ਮੰਨੇ ਸਗਲ ਭਵਨ ਕੀ ਸੁਧ।

0: ਕੂੜ ਕੂੜ ਕਪਾਲ ਥਕੇ ਬੇਦ ਕਹਿਣ ਇੱਕ ਬਾਤ ਲਿਖਾ ਉੱਚਾ ਲਿਖੀਏ ਲਿਖੇ ਹੋਏ ਬਣਾਸ
1: ਨਾਨਕ ਵੱਡਾ ਆਪੇ ਜਾਣੇ ਆਪ
0: ਸਲਾਹੀ ਸਲਾਹ ਏਤੀ ਸੁਰਤ ਨਾ ਪਾਈਆ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ
1: ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ
0: ਅੰਤਨ ਸਿਫਤੀ ਕਹਿਣ ਨਾ ਅੰਤ ਅੰਤਨ ਕਰਨੇ

0: ਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ।
1: ਕਿਤੇ ਮੰਗੇ ਜੋਦ ਅਪਾਰ, ਕਿਤਿਆ ਗਣਤ ਨਹੀਂ ਵਿਚਾਰ।
0: ਕਿਤੇ ਖੱਪ ਟੁੱਟੇ ਬੇਕਾਰ, ਕਿਤੇ ਲੈਲਾ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਏ।
1: ਕਿਤਿਆ ਦੁੱਖ ਭੁੱਖ ਸਦ ਮਾਰ, ਏਪੀ ਦਾਤ ਤੇਰੀ ਦਾਤਾਰ।
0: ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੇ ਕੋਈ।
1: ਜੇ ਕੋ ਖਾਏ ਕਾ ਆਖਣ ਪਾਏ, ਉਹ ਜਾਣੇ ਜਿਤਿਆਂ ਮੂੰਹ ਖਾਏ।
0: ਆਪੇ ਜਾਣੇ ਆਪੇ ਦੇ, ਆਖੇ ਸੇ ਪੀ ਕਈ ਕੇ।
1: ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
0: ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ।
1: ਅਮੁੱਲ ਆਵੇ ਮੁੱਲੇ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ।
0: ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਮਾਣ।
1: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਣ।
0: ਅਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਵ ਲਾਏ।
1: ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ।
0: ਆਖੇ ਬਰਮੇ ਆਖੇ ਅੰਦ, ਆਖੇ ਹੈ ਗੋਪੀ ਤੈ ਗੋਬਿੰਦ।
1: ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ।
0: ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਾਰ ਮੁਨ ਜਨ ਸੇਵ।
1: ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਹੇ।
0: ਕਿਤੇ ਕੀਤੇ ਹੋਰ ਕੇ ਤਾਂ ਆਖ ਨਾ ਸਕੇ ਕਈ ਕੇ।
1: ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ।
0: ਜੇਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਿਰ ਗਵਾਰਾ ਗਵਾਰ।
1: ਸੋ ਦਰ ਕੇਹਾ ਸੋ ਕਰ ਕੇਹਾ, ਜਿਤਵੈ ਸਰਬ ਸੰਭਾਲੇ।
0: ਬਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਣ ਹਾਰੇ।
1: ਕਿਤੇ ਰਾਗ ਭਰੀ ਸੋ ਕਹੀਐ, ਕਿਤੇ ਗਾਵਣ ਹਾਰੇ।
0: ਗਾਵੇ ਤੁਹਾਨੂੰ ਪੌਣ ਪਾਣੇ ਬਸੰਤਰ, ਗਾਵੇ ਰਾਜਾ ਧਰਮ ਦਵਾਰੇ।
1: ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ।
0: ਗਾਵੇ ਈਸ਼ਵਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ।
1: ਗਾਵੇ ਇੰਦਰ ਦਾਸਨ ਬੈਠੇ, ਦੇਵਤਿਆਂ ਦਰ ਨਾਲੇ।
0: ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ।
1: ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ।
0: ਗਾਵਨ ਪੰਡਤ ਪਾਂ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ।
1: ਗਾਵੇ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ।
0: ਗਾਵੇ ਰਤਨ ਪਾਏ ਤੇਰੇ ਅੜਸਰ ਤੀਰਥ ਨਾਲੇ।
1: ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ।
0: ਗਾਵੇ ਖੰਡ ਮਨਬਰ ਭੰਡਾ, ਕਰ ਕਰ ਰੱਖੇ ਧਾਰੇ।
1: ਸੇਈ ਤੁਧ ਨੂੰ ਗਾਵੇ, ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।
0: ਹੋਰ ਕੀਤੇ ਗਾਵਨ ਸੇਮਾ ਚੇਤਨ ਆਵਨ, ਨਾਨਕਿਆ ਵਿਚਾਰੇ।
1: ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ।
0: ਹੈਪੀ ਹੋਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ।
1: ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਪਾਈ।
0: ਕਰ ਕਰ ਵੇਖੇ ਕੀਤਾ ਆਪਣਾ, ਜਿਵ ਤਿਹਦੀ ਬੜਿਆਈ।
1: ਜੋ ਜਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ।
0: ਸੋ ਪਾਤ ਸ਼ਾਹੋ ਸ਼ਾਹ, ਪਾਤ ਸਾਹਿਬ ਨਾਨਕ ਰਹਿਣ ਰਜਾਈ।
1: ਮੁੰਡਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਬਿਭੂਤ।
0: ਕਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ।
1: ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ।
0: ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ।
1: ਮੁਕਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ।
0: ਆਪ ਨਾਥ ਨਾਥੀ ਸਭ ਜਾਕੀ, ਰਿਧ ਸਿਧ ਅਵਰਾ ਸਾਧ।
1: ਸੰਜੋਗ ਬਜੋਗ ਦੋਇ ਕਾਰ ਚਲਾਵੇ, ਲੇਖੇ ਆਵੇ ਭਾਗ।
0: ਆਦੇਸ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ।
1: ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ।
0: ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ।
1: ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ।
0: ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤ ਆਏ ਵਡਾਣ।
1: ਆਦੇਸ਼ ਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ।
0: ਆਸਨ ਲੋਏ ਲੋਏ ਭੰਡਾਰ, ਜੋ ਕੁਸ ਪਾਸ ਏਕਾ ਵਾਰ।
1: ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ।
0: ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਦ, ਜੁਗ ਜੁਗ ਏਕੋ ਵੇਸ।
1: ਇੱਕ ਦੋ ਜੀਵੋ ਲੱਖ ਹੋਏ, ਲੱਖ ਹੋਵੇ ਲੱਖ ਵੀਸ।
0: ਲੱਖ ਲਾ ਗੇੜਾ ਆਖੀਏ, ਏਕ ਨਾਮ ਜਗਦੀਸ।
1: ਏਤ ਰਾਹ ਪਤ ਪਵੜੀਆ, ਚੜੀਏ ਹੋਏ ਇਕੀਸ।
0: ਸੁਣ ਗੱਲਾਂ ਆਕਾਸ ਕੀ, ਕੀਟਾਂ ਆਈ ਰੀਸ।
1: ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ।
0: ਆਖਣ ਜੋਰ ਚੁਪੇ ਨੇ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ।
1: ਜੋਰ ਨਾ ਜੀਵਨ ਮਰਨਾ ਜੋਰ, ਜੋਰ ਨਾ ਰਾਜ ਮਾਲ मन सोर
0: जो न सुरती ज्ञान विचार जो न जुगती छुटे संसार
1: जिस हाथ जोर कर वेखे सोए नानक उत्तम नीच ना कोए
0: राते रुथे तिथि वार पवन पानी अग्नि पाताल
1: जिस विच धरती थाप रखी धर्मशाल तिस विच जी जुगत के रंग तिनके नाम अनेक अनंत
0: कर्मी कर्मी होए विचार सच्चा आप सच्चा

0: ਕਿਉਂ ਓਂਕਾਰ ਸਤਿਗੁਰ ਚਿਰੇ ਵਾਹਿਗੁਰੂ ਜੀ ਕੇ ਫਤਿਹ ਪਾਤਸ਼ਾਹ ਦਸ ਮੇ ਤਪ ਪ੍ਰਸਾਦ ਸਵਈਏ ਸਰਾ ਭਗ ਸੁਧ ਸਮੂਹ ਸਾਂ ਦੇਖ ਪਰੇ ਕਾ ਜੋਗ ਜਤੀ ਕੇ
1: ਸੂਰ ਸੁਰਾਰਦਨ ਸੁਧ ਸਿਧਾਤਿਕ ਸੰਤ ਸਮੂਹ ਅਨੇਕ ਮਤੀ ਕੇ
2: ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਪਉ ਨ ਦੇਖ ਪ੍ਰਾਣ ਪ੍ਰਤੀ ਕੇ
1: ਸ੍ਰੀ ਭਗਵਾਨ ਕੀ ਪਾਇ ਕਿਰਪਾ ਹੂ ਤੇ ਏਕ ਰਤੀ ਬਿਨੇ ਏਕ ਰਤੀ ਕੇ
2: ਮਾਤੇ ਮਤੰਗ ਜਰੇ

0: ਪਵਿੱਤਰ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤਰ ਸੰਗਤ ਸਭਾਇਆ
1: ਕਹਿੰਦੇ ਪਵਿੱਤਰ ਸੁਣਦੇ ਪਵਿੱਤਰ ਸੇ ਪਵਿੱਤਰ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤਰ ਜਿਨੀ ਗੁਰਮੁਖ ਹਰਿ ਹਰਿ ਧਿਆਇਆ
1: ਕਰਮੀ ਸਹਿ ਨਉ ਪਜੈ ਬਿਨ ਸਹਿਜੈ ਸਹਿ ਸਹਿ ਨ ਜਾਏ
0: ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਸਹਿ ਸੇ ਦਿਓ ਮਲੀਨ ਵੈ ਕੇ ਸੰਜਮ ਧੋਤਾ ਜਾਏ
0: ਮਨ ਧੋਵੋ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ
1: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿ ਸਜਾਏ
0: ਜੀਓ ਮੈਲੇ ਬਾਹਰੋਂ ਨਿਰਮਲ

0: ਜੀਓ ਨਿਰਮਲ ਬਾਹਰੋ, ਨਿਰਮਲ ਬਾਹਰੋ ਤਾਂ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
1: ਕੋੜ ਕੇਸੋ ਪੰਚੈ ਨਾਈ ਮਨਸਾ ਸਾ ਸਮਾਣੀ,
0: ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ,
1: ਕਹਿ ਨਾਨਕ ਜਨਮ ਨਿਰਮਲ ਹਜ਼ਾਰੈ ਗੁਣਾਲੇ।
0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਓ ਰਹਿ ਗੁਰਨਾਲੇ।
1: ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸਮਾਲੇ,
0: ਆਪ ਛੱਡ ਸਦਾ ਰਹਿ ਪਾਨੇ ਗੁਰਬਿਨ ਅਵਰ ਨਾ ਜਾਣੇ ਕੋਈ।
1: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ,
0: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨੂਰਤ ਕੋਈ ਪਿਛੋ ਵਿਕਿਆ ਜਾਏ,
0: ਅਨੇਕ ਜੂਨੀ ਪਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਚੰਨੀ ਸਤਿਗੁਰ ਸਭ ਸੁਣਾਏ,
0: ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

0: ਸਤਿਗੁਰ ਵਾਜੋ ਹੋਰ ਕੱਚੀ ਬਾਣੀ,
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
1: ਚਿਤ ਜਿਨ ਕਰ ਲਿਆ ਮਾਇਆ ਬੋਲਣ ਭੈ ਰਵਾਣੀ,
0: ਕਹਿ ਨਾਨਕ ਸਤਿਗੁਰ ਵਾਜੋ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
0: ਸ਼ਬਦ ਰਤਨ

0: ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹਿ ਨਾਨਕ ਇਹ ਸ੍ਰੀ ਪ੍ਰਵਾਨ ਹੋਵਾ ਜਿਨ ਸਤਿਗੁਰ ਸੁਣ ਚਲਾਇਆ।
0: ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰ ਨਾ।

ਵਾਹਿਗੁਰੂ ਜੀ ਤੁਦ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਘਨ ਕਉ ਲਾਗੇ, ਜਾ ਕੀ ਪ੍ਰਭ ਆਗੇ ਅਰਦਾਸ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖੱਲੇ ਕੀਚੇ ਅਰਦਾਸ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧ ਆਵੇ ਧਾਏ, ਸਭ ਥਾਈਂ ਹੋਏ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਪੰਥ ਦੇ ਬਾਲੀ ਸਤਿਗੁਰੂ ਜੀਓ, ਸਭ ਥਾਈਂ ਹੋਏ ਸਹਾਇ, ਦਸਾਂ ਪਾਤਸ਼ਾਹਾਂ ਦੀ ਜੋਤ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

0: ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਰਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ
0: ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਨੇ ਆਰਿਆਂ ਨੂੰ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਏ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ
0: ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਬੋਲੋ ਜੀ
1: ਵਾਹਿਗੁਰੂ
0: ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ
1: ਵਾਹਿਗੁਰੂ
0: ਬੋਲੋ ਜੀ
1: ਵਾਹਿਗੁਰੂ
0: ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ
0: ਬੋਲੋ ਜੀ
1: ਵਾਹਿਗੁਰੂ
0: ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਇ ਦਾਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ਣਾ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓੜ ਸਤਿਗੁਰੂ ਨੇ ਆਸਰਿਆਂ ਦੇ ਆਸਰਾ ਸਤਿਗੁਰੂ ਜੀ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੋ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਅਰਜੋਈ ਹੈ ਜੀ ਸੁਣੋ ਬੇਨਤੀ ਠਾਕੁਰ ਮੇਰੇ ਜੀ ਜੰਤਰ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪਾਤਸ਼ਾਹ ਜੀਓ ਆਪ ਦੀਆਂ ਕਿਰਪਾ ਬਖਸ਼ਾਂ ਕੀਤੀਆਂ ਸੰਗਤਾਂ ਨੂੰ ਪਵਿੱਤਰ ਦਰਸ਼ਨ ਦਦਾਰੇ ਬਖਸ਼ ਕੇ ਨਿਹਾਲ ਕਰਿਓ ਪਾਤਸ਼ਾਹ ਜੀ ਆਪ ਜਾ ਕੁਟਾਨ ਕੁਟਾਨ ਸ਼ੁਕਰਾਨਾ ਸੱਚੇ ਪਾਤਸ਼ਾਹ ਆਪ ਦੀਆਂ ਕਿਰਪਾ ਕੀਤੀ ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਬਖਸ਼ਿਆ ਸੰਗਤ ਬਖਸ਼ੀ ਸੱਚੇ ਪਾਤਸ਼ਾਹ ਜੀਓ ਸੰਗਤ ਰੂਪ ਵਿੱਚ ਆਪ ਦੀ ਪਵਿੱਤਰ ਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸੱਚੇ ਪਾਤਸ਼ਾਹ ਜੀ ਕਿਰਪਾ ਬਖਸ਼ਾਂ ਕੇ ਨਿਤਨੇਮ ਤਿੰਨ ਦਾਤਾਂ ਬਖਸ਼ੀਆਂ ਪਾਤਸ਼ਾਹ ਜੀਓ ਨਿਤਨੇਮ ਜੀ ਕੇ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੋਚੇ ਸਪਸ਼ਟ ਪਾਣੀ ਪੜ੍ਹਨ ਦਾ ਸੁਣਤਾ ਬਲ ਤੇ ਬੁੱਧ ਬਖਸ਼ਣੀ ਸੱਚੇ ਪਾਤਸ਼ਾਹ ਜੀ ਖੱਤੇ ਬਹੁਤ ਗਵਾਮ ਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਬੜ ਗੁਣਹਗਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰੋ ਕਸ਼ਮੇਰ ਉਬਾਵਰ ਡੁੱਬਦੇ ਪੱਥਰ ਤਾਰੇ ਜੀਵੜਾ ਅਗਨ ਬਰਾਬਰ ਤੱਪੇ ਭੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ ਪਾਤਸ਼ਾਹ ਕਿਰਪਾ ਕਰਕੇ ਚਾਰ ਪੈਰ ਰਹਿਣ ਆਪਣੇ ਭਾਣੇ ਸੁੱਖਾਂ ਨਾਲ ਬਤੀਤ ਕਰਵਾਏ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਆਇਆ ਕਿਰਪਾ ਕਰਨੀ ਆਪਣੇ ਭਾਣੇ ਸੁੱਖਾਂ ਨੂੰ ਬਤਾਉਣਾ ਆਈਆਂ ਸੰਗਤਾਂ ਦੀਆਂ ਦਰ 'ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ ਕੀਤੀਆਂ ਭੇਟਾਂ ਦਰ 'ਤੇ ਪ੍ਰਵਾਨ ਕਰਨ ਦਰੋਂ ਕਰੋਂ ਅਸੀਸਾਂ ਬਖਸ਼ੇ ਨਿਹਾਲ ਕਰਨਾ ਪਾਤਸ਼ਾਹ ਜੀਓ ਆਪ ਦੇ ਚਰਨਾਂ ਅਰਦਾਸ ਮੈਂ ਸੱਚੇ ਜਸਵੀਰ ਕੌਰ ਜੀ ਦੇ ਜਨਮਦਿਨ ਖੁਸ਼ੀ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਮਿਹਰ ਕਰਨੀ ਪਾਤਸ਼ਾਹ ਨਾਮ ਦੀ ਅਰਦਾਸ ਪਾਤਸ਼ਾਹ ਚੜ੍ਹਦੇ ਕਲਾ ਕਰਕੇ ਪਾਤਸ਼ਾਹ ਆਪਣਾ ਨਾਮ ਜਪਾਉਣਾ ਪਾਤਸ਼ਾਹ ਕਿਰਪਾ ਕਰਨੀ ਕਾਤੀਏ ਭਾਵਨਾ ਲੱਗ ਗਈ ਪਾਰ ਬ੍ਰਹਮ ਸਰਨਾਈ ਚੋ ਗਿਰਧ ਹਮਾਰੇ ਰਾਮ ਕਾਰ ਦੁੱਖ ਲੱਗਿਆ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਨ ਬੰਤ ਬਣਾਈ, ਰਾਮ ਨਾਮ ਔਖਾ ਦੀ ਕਲ ਬੁਲਾਈ, ਰਾਖ ਲਈ ਤਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਸ਼੍ਰੀ ਤ੍ਰਿਲੋਚਨ ਜੀਓ ਕੇ ਪਦੇ ਘਰ ਪਹਿਲਾ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਹਿਰਦੇ ਕਮਲ ਘਟ ਬ੍ਰਹਮ ਨਾ ਚੀਨਾ, ਕਾਹੇ ਭਇਆ ਸੰਨਿਆਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇ ਵਿਸਮਾਦੀ ਵਿਸਮਾਦ ਵੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਨ ਅੰਗੇ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਵਿਡਾਣੇ ਵਿਸਮਾਦ ਧਰਤੀ ਵਿਸਮਾਦ ਖਾਣੇ ਵਿਸਮਾਦ ਸਾਧ ਲੱਗੇ ਪੁਰਾਣੇ ਵਿਸਮਾਦ ਸੰਯੋਗ ਸਮਾਦ ਵਿਨਯੋਗ ਸਮਾਦ ਭੁੱਖ ਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾ ਵਿਸਮਾਦ ਜੁੜ ਸਮਾਦ ਵਿਸਮਾਦ ਨੇੜੇ ਸਮਾਦ ਦੂਰ ਵਿਸਮਾਦ ਦੇਖੇ ਹਾਜ਼ਰ ਹਜ਼ੂਰ ਦੇਖ ਡਾਂ ਰਹਿ ਸਮਾਦ ਨਾਨਕ ਗੁਜਰ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ

ਵਡਿਆਈ ਵੱਡਾ ਪਾਇਆ।

Hvala lijepa.

ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠੇ ਸੋਹੀ ਹੈ ਸਭਨਾ ਦਾ ਵੇਸਾਹੋ।

चतुर्थ एक ओंकार सदगुरु प्रसाद श्लोक महला चौथा सदगुरु

0: ਸਤ ਸੰਗਤ ਢੋਈ ਨਾ ਲੈਣ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਇ ਮਿਲੇ ਹੁਣ ਉਹਨਾਂ ਨੂੰ ਦਿਸ ਮਾਰੇ ਜਾਮ ਨਿਧਾਰੇ
1: ਹੱਥ ਇੰਨਾ ਵਿਚਾਰੇ ਗੁਰ ਚੌਥੀ ਪੀੜ ਟਿੱਕਿਆ ਤਿੰਨ ਨੰਦਕ ਦੁਸ਼ਟ ਸਭ ਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰ ਕੀ ਤਿਸ ਕਾਰਜ ਸਭ ਸਵਾਰੇ ਜੋ ਇੱਛਾ ਸੋ ਫੜ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਧਾਰੇ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਧਾਰੇ ਜਨ ਨਾਨਕ ਮੰਗੈ ਧੂੜ ਤਿੰਨ।

ਡਰੀਏ ਤਾਂ ਜੇ ਕਿਸੇ ਅਬਦੂ ਕੀਚੇ ਸਭ ਕਰਤਾ ਆਪਣੀ ਕਲਾ ਵਧਾਏ। ਦੇਖੋ ਭਾਈਏ ਅਖਾੜਾ ਹਰ ਪ੍ਰੀਤਮ ਸੱਚੇ ਕਾ ਜੇ ਆਪ ਜਿਨੇ ਆਪਣੇ ਜੋਰ ਸਵਿਆ ਨਿਭਾਏ ਆਪਣੇ ਭਗਤਾਂ ਕੀ ਰੱਖ ਕਰੇ ਹਰ ਸਵਾਮੀ। ਨਿੰਦਕਾ ਦੁਸ਼ਟਾਂ ਕੀ ਮੋਹ ਕਾਲੇ ਕਰਾਏ ਸਤਿਗੁਰੂ ਕੀ ਵੜਿਆ ਨਿਚੜੇ ਸਵਾਏ ਹਰ ਕੀਰਤ ਭਗਨੇ ਤਾਪ ਕਰਾਏ। ਹੁਣ ਦਿਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਿਗੁਰ ਘਰੀ ਵਸਾਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ ਗੁਰਸਿੱਖਾਂ ਕੇ ਮੋਹ ਚਲੇ ਕਰੇ ਹਰ ਪਿਆਰ ਗੁਰ ਕਾ ਜੈਕਾਰ ਸੰਸਾਰ ਸਬਦ ਕਰਾਏ। ਜਾਣ ਨਾਨਕ ਹਰ ਕਾ ਦਾਸ ਹੈ ਹਰ ਦਾਸਨ ਕੀ ਹਰ ਪੈਜ ਰਖਾਏ ਪੌੜੇ ਤੂੰ ਸੱਚਾ ਸਾਹਿਬ ਆਪ ਹੈ ਸਤਿ ਸ਼ਾਹ ਹਮਾਰੇ ਸਚ ਪੂੰਜੀ ਨਾਮ ਦ੍ਰਿੜਾਏ ਪਾਵਨ ਜਾਰੇ ਥਾਰੇ ਸਤਿ ਸਿਵੈ ਸਚ ਵਣਜ ਲੈ ਗੁਣ ਕਥੈ ਨਿਰਾਰੇ ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸੁਵਾਰੇ ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਸੁਵਾਰੇ ਸਲੂਕ ਮਹੱਲਾ ਚੌਥਾ ਜਿਸ ਅੰਦਰ ਤਤ ਪਰਾਈ ਹੋਵੇ ਜਿਸਦਾ ਕਦੇ ਨਾ ਹੋਵੇ ਫਲ ਉਸਦੇ ਆਖੇ ਕੋਈ ਨਾ ਲੱਗੇ ਨਿਧ ਝਾੜੀ ਪੁਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸਦਾ ਸਭ ਗਿਆ ਨਿਤ ਚੁਗਲੀ ਕਰੇ ਅਣਾ ਹੁੰਦੀ ਬਰਾਈ ਮੋਹ ਕੱਢ ਨਾ ਸਕੇ ਉਸਦਾ ਕਾਲਾ ਪਿਆ ਕਰਮ ਧਰਤੀ ਸਰੀਰ ਕੋ ਕਲਯੁਗ ਵਿੱਚ ਜੇ ਹੈ ਕੋ ਬੀਜੇ ਤੇ ਹੈ ਕੋ ਖਾਏ ਗੱਲਾਂ ਉੱਪਰ ਤਪਾਸ ਨਾ ਹੋਵੇ ਵਿਸਕਾਦੀ ਤਤਕਾਲ ਮਰ ਜਾਏ ਭਾਈ ਵੇਖੋ ਨਿਆਓ ਸੱਚ ਕਰਤੇ ਕਾ ਜੇ ਹਾ ਕੋਈ ਕਰੇ ਤੇ ਹਾ ਕੋਈ ਪਾਏ ਜਨ ਨਾਨਕ ਕੋ ਸਭ ਸੋ ਜੀ।

ਖੁੰਦੀ ਸਭ ਪਤ ਗੁਆਏ ਕੋਈ ਅੱਗੇ ਕੁਸ਼ਟੀ ਗੁਰ ਕੇ ਫਿਟ ਕੇ ਜੇ ਉਸ ਮਿਲੇ ਤਿਸੇ ਕੁਸ਼ਟ ਉਠਾਏ ਹਰ ਤਿਨਕਾ ਦਰਸ਼ਨ ਕਨਾ ਕਰ ਹੋ ਜੋ ਦੂਜੇ ਭਾਚ ਦਲਾਹੀ ਤੁਰ ਕਰ ਤੇ ਆਪ ਲਿਪ ਪਾਏ ਆ ਤਿਸ ਨਾਨ ਤਿਸ ਨਾਲ ਗੁਚਾਰਾ ਨਾਹੀ ਜਾਂ ਨਾਨਕ ਨਾਮ ਰਦ ਤੂੰ ਤਿਸ ਅੱਪੜ ਕੋ ਨ ਸਕਾਹੇ ਨਾਵੇਂ ਕੀ ਵਡਿਆਈ ਵੱਡੀ ਹੈ ਨਿਸਵਾਈ ਚੜੇ ਚੜਾਈ ਮਹੱਲਾ ਚੌਥਾ ਹੁੰਦੇ ਪ੍ਰਤੱਖ ਗੁਰੂ ਪੈ ਟਿਕਿਆ ਤਿਸ ਜਣ ਕੀ ਵਡਿਆਈ ਵੱਡੀ ਹੋਏ ਤਿਸ ਕੋ ਜਗਤ ਨਿਵਿਆ ਸਾ ਪੈਰੀ ਪਇਆ ਜਸ ਵਰਤਿਆ ਤੈ ਲੋਇ ਜਸ ਵਰਤਿਆ ਲੋਇ ਤਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੈ ਜਿਸ ਕੇ ਮਸਤਕ ਹੱਥ ਧਰਿਆ ਗੁਰ ਪੂਰੇ ਸੋ ਪੂਰਾ ਹੋਏ ਗੁਰ ਕੀ ਵਡਿਆਈ ਨਿਤ ਚੜੇ ਸੋ ਆਏ

ਜਿਨ ਹਰ ਵਸਿਆ ਮਨ ਮਾਏ ਹਰ ਦਰਗਹਿ ਤੇ ਮੁਖ ਉਜਲੇ ਤਿਨ ਕੋ ਸਭ ਦੇਖਣ ਜਾਹੈ ਜਿਨ ਨਿਰਭਉ ਨਾਮ ਤੇ ਆਇਆ ਤਿਨ ਕੋ ਭਉ ਕੋਈ ਨਾਹੈ ਹਰ ਉੱਤਮ ਤਿਨੀ ਸਰੇਵਿਆ ਜਿਨ ਕੋ

ਸਲੋਕ ਮਹੱਲਾ ਚੌਥਾ। ਕਰ ਕਿਰਪਾ ਸਤਿਗੁਰੂ ਮੇਲਣ ਮੁਖ ਗੁਰਮੁਖ ਨਾਮ ਤੇ ਆਏ ਸੇ, ਸੋ ਕਰੈ ਜ ਸਤਿਗੁਰੂ ਭਾਵ ਸੇ ਗੁਰੂ ਪੂਰਾ ਘਰੀ ਵਸਾਏ ਸੇ। ਜਿਨੇ ਅੰਦਰ ਨਾਮ ਨਿਦਾਨ ਹੈ ਤਿਨ ਕਾ ਭਉ ਸਭ ਗੁਆਏ ਸੇ, ਜਿਨ ਰੱਖਣ ਕੋ ਹਰ ਆਪ

ਰੱਖੋ ਪੈ ਸਤਿਗੁਰ ਕੇ ਨਿਤ ਚੜੇ ਸੁਆਏ। ਗੁਰ ਸਤਿਗੁਰੂ ਕੇ ਮਾਨ ਪਮਨ ਪਾਰ ਬ੍ਰਹਮ ਹੈ, ਪਾਰ ਬ੍ਰਹਮ ਛਡਾਏ। ਗੁਰ ਸਤਿਗੁਰ

ਤੇ ਤਿੰਨ ਭਿੰਨੀ ਹਰ ਰੰਗ ਚੋਲਿਆ ਕਰ ਕਿਰਪਾ ਨਾਨਕ ਮੇਲ ਗੁਰਪੈ ਸਿਰ ਵਿੱਚ ਮੁੱਲਿਆ ਮਹੱਲਾ ਚੌਥਾ ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਗੁਰਮੁਖ

ਨਾਨਕ ਤਿੰਨ ਸੱਚ ਬਣਜਿਆ ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ ਪੌੜੇ ਸਲਾਹੀ ਸੱਚ ਸਲਾਹ ਨਾ ਸਤ ਸੱਚਾ ਪੁਰਖ ਨਿਰਾਲੇ ਹੈ ਸਤ ਸੱਚ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਖਵਾਲੇ ਸਤ ਸੱਚਾ ਜਿਨੀ ਪਰਗ ਅਰਾਧਿਆ ਸੇ ਜਾਹਿਰ ਲੈ ਸੱਚ ਨਾਲੇ ਹੈ ਸਤ ਸੱਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਦਾਲੇ ਓ ਆਲ ਪਤਾਲ ਮੋਹ ਬੋਲਦੈ ਜੋ ਪੀਤੇ ਮਦ ਮਤ ਵਾਲੇ ਸਲੋਕ ਮਹੱਲਾ ਤੀਜਾ ਗੌੜੀ ਰਾਗ ਸੁਲੱਖਣੀ ਜੇ ਖਸਮੇ ਚਿੱਤ ਕਰੇ ਭਾਣੇ ਚੱਲੇ ਸਤਿਗੁਰੂ ਕੇ ਐਸਾ ਸਿੰਗਾਰ ਕਰੇ ਸੱਚਾ ਸ਼ਬਦ ਪਤਾਰ ਹੈ ਸਦਾ ਸਦਾ ਰਾਵੇ ਜੋ ਉਬਲੇ ਮਜਿੱਠੇ ਰੰਗ ਗਹਿ ਗਹਾ ਤਿਉ ਸੱਚੇ ਨੋ ਜੋ ਦੇ ਰੰਗ ਚੁਰੂਲੇ ਅਤਰਤੇ ਸੱਚੇ ਸੋ ਲੱਗਾ ਨੇ ਕੂੜ ਠੱਗੀ ਗੁੱਜੀ ਨਾ ਰਹੇ ਕੂੜ ਮਲੰਮਾ ਪਲੇੜ ਤਰੇ ਕੂੜੀ ਕਰਨ ਵਡਿਆਈਆਂ ਕੂੜੇ ਸੋ ਲੱਗਾ ਨੇ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਮਹੱਲਾ ਚੌਥੀ ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰੇ ਆਂ ਉਹ ਪੁਰਖ ਪੁਰਾਣੀ ਧਨ ਜਨ ਹੈ ਉਪਦੇਸ਼ ਕਰੇ ਪਰ ਪੁਕਾਰੇ ਆ ਹਰ ਨਾਮ ਦ੍ਰਿੜਾਵੇ ਹਰ ਨਾਮ ਸੁਣਾਵੇ ਹਰ ਨਾਮੇ ਜਗ ਨਿਸਤਾਰੇ ਆ ਗੁਰ ਵੇਖਣ ਕੋ ਸਭ ਕੋਈ ਲੋਚੈ ਨਾਖੰਡ ਜਗਤ ਨਮਸਕਾਰੇ ਆ ਤੁਦ ਆਪੇ ਆਓ ਰੱਖੇ ਆ ਸਤਿਗੁਰ ਵਿੱਚ ਗੁਰ ਆਪੇ ਤੁਦ ਸਵਾਰੇ ਆ ਤੂੰ ਆਪੇ ਪੂਜੈ ਪੂਜ ਕਰਾਵੇ ਸਤਿਗੁਰੂ ਕਾ ਸਿਰਜਣ ਹਾਰਿਆ ਕੋਈ ਵਿਛੜ ਜਾਏ ਸਤਿਗੁਰੂ ਪਾਸੋਂ ਤਿਸ ਕਾਲਾ ਮੋਜਾਂ ਮਾਰਿਆ ਤਿਸ ਅੱਗੇ ਪਿੱਛੇ ਢੋਈ ਨਾਹੀਂ ਗੁਰਸਿੱਖੀ ਮਨ ਵਿਚਾਰਿਆ ਸਤਿਗੁਰੂ ਨੂੰ ਮਿਲੇ ਸਹੀ ਜਿਨ ਬਰੈ ਜਿਨ ਹਿਰਦੈ ਨਾਮ ਸਮਾਰਿਆ ਜਾਂ ਨਾਨਕ ਗੁਰਸਿੱਖ ਪੁੱਤੇ ਹੋ ਹਰ ਜਪਿਓ ਹਰ ਨਿਸਤਾਰਿਆ ਮਹੱਲਾ ਤੀਜਾ ਹਉਮੈ ਜਗਤ ਬੁਲਾਇਆ ਦੁਰਮਤ ਵਿਖੇ ਵਿਕਾਰ ਸਤਿਗੁਰ ਮੇਲ ਤਨਦਰ ਹੋਏ ਮਾਨੁਖ ਅੰਤ

ਜਿਨ੍ਹਾਂ ਸਾਸ ਗਿਰਾਸ ਨ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਿਗੁਰੂ ਪਾਈਏ ਅੰਦਿਨ ਲਗੇ ਧਿਆਨ ਤਿਨ ਕੀ ਸੰਗਤ ਮਿਲ ਰਹਾ ਦਰਗੇ ਪਾਈ ਮਾਨ ਸੌਂਦੇ ਵਾਹ ਵਾਹ ਉਚਰੈ ਉੱਠਦੇ ਪੀ ਵਾਹ ਵਾਹ ਕਰੇਨ ਨਾਨਕ ਤੇ ਮੁਖ ਉਜਲੈ ਜੇ ਨਿਤੜ ਸੰਭਲੇ ਮਹੱਲਾ ਚੌਥ ਸਤਿਗੁਰ ਸੇਵੀ ਆਪਣਾ ਪਾਈਏ ਨਾਮ ਅਪਾਰ ਭੋਲ ਜੋ ਡੁੱਬਦਿਆਂ ਕੱਢ ਲੇ ਹਰ ਦਾਤ ਕਰੇ ਦਾਤਾਰ ਧੰਨ ਧੰਨ ਸੇ ਸ਼ਾਹ ਜੇ ਨਾਮ ਕਰੈ ਵਪਾਰ ਬਣ ਜਾ ਰੇ ਸਿੱਖੇ ਆਮ ਦੇ ਸ਼ਬਦ ਲੰਘਾਵਣ ਹਾਰ ਜਾ ਨਾਨਕ ਜਿਨ ਕੋ ਕਿਰਪਾ ਭਏ ਤਿਨ ਸੇਵਿਆ ਸਿਰਜਣ ਹਾਰ ਪੌੜੇ ਸਤ ਸੱਚੇ ਕੇ ਜਨ ਭਗਤ ਹੈ ਸਤ ਸੱਚਾ ਜਿਨੀ ਇਰਾਦਿਆ ਜਿਨ ਗੁਰਮੁਖ ਖੋਇ ਟੰਡੋਲਿਆ ਤਿਨੇ ਅੰਦਰੋਂ ਹੀ ਸੱਚ ਲਾਦਿਆ ਸੱਚ ਸਾਹਿਬ ਸੱਚ ਜਿਨੀ ਸੇਵਿਆ ਕਾਲ ਕੁੰਟਕ ਮਾਰਤਿਨੀ ਸਾਧਿਆ ਸਤ ਸੱਚਾ ਸਭ ਦੂੜਾ ਹੈ ਸੱਚ ਸੇਵਨ ਸੇ ਸੱਚ ਰਲਾਦਿਆ ਸਤ ਸੱਚੇ ਨੂੰ ਸਾਬਾਸ ਹੈ ਸਤ ਸੱਚਾ ਸੇ ਫਲਾਦਿਆ ਸਲੋਕ ਮਹੱਲਾ ਚੌਥਾ ਮਾਨੁਕ ਪ੍ਰਾਣੀ ਮੁਗਧ ਹੈ ਨਾਮਹੀਨ ਪਰਮਾਏ ਬਿਨ ਗੁਰੂ ਨਾ ਨਾ ਟਿਕੇ ਫਿਰ ਫਿਰ ਜੋ ਨੀ ਪਾਏ ਹਰ ਪ੍ਰਭ ਆਪ ਦਿਆਲ ਹੋਏ ਤਾਂ ਸਤਿਗੁਰੂ ਮੇਲਿਆ ਜਾ ਆਏ ਹੈ ਜਾਂ ਨਾਨਕ ਨਾਮ ਸਲਾਏ ਤੋਂ ਜਨਮ ਮਰਨ ਦੁਖ ਜਾਏ ਮਹੱਲਾ ਤੀਜਾ ਗੁਰ ਸਲਾਹੀ ਆਪਣਾ ਬਹੁ ਰੰਗ ਸਵਾਏ ਸਤਿਗੁਰ ਸੇ ਤੀਮਨ ਰਤ ਰੱਖਿਆ ਬਣਤ ਬਣਾਏ ਹੈ ਜਿਹਵਾ ਸਲਾਏ ਨ ਰਜੇ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਵੇਂ ਕੀ ਮਨ ਭੁੱਖ ਹੈ ਮੰਤ੍ਰ ਤੈ ਹਰ ਰਸ ਖਾਏ ਪੌੜੀ ਸਤ ਸੱਚਾ ਕੁਦਰਤ ਜਾਣੀਏ ਸਦਿਨ ਰਾਤੀ ਜਿਨ ਬਣਾਈ ਆ ਸੋ ਸੱਚ ਸਲਾਹੀ ਸਦਾ ਸਾ ਸਤ ਸੱਚੇ ਕੀਆਂ ਵਡਿਆਈ ਆ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੇ ਨਾ ਪਾਈ ਆ ਜਾ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈ ਆ ਸੱਚ ਗੁਰਮੁਖ ਜਿਨੀ ਸਲਾਹਿਆ ਤਿੰਨਾਂ ਭੁੱਖਾਂ ਸਭ ਗੁਆਈ ਆ ਸਲੋਕ ਮਹੱਲਾ ਚੌਥਾ ਮੈਂ ਮਨ ਤਨ ਖੋਜ ਖਜੰਦਿਆਂ ਸੋ ਪ੍ਰਭ ਦਾਲੋ

ਕਚੋਲਾ ਗੁਰਮੁਖ ਜਾਪੈ ਸ਼ਬਦ ਲਿਵ ਲਾਏ ਹਰ ਨਾਮ ਸੁਨ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੈ ਸੋ ਕਰੇ ਕਰਾਏ ਆ ਨਾਨਕ ਵਜਦਾ ਜੰਤ ਵਜਾਏ ਆ ਪੌੜੇ ਤੂੰ ਕਰਤਾ ਸਭ ਗੇ ਜਾਣਦਾ ਜੋ ਜੀਆਂ ਅੰਦਰ ਵਰਤੈ ਤੂੰ ਕਰਤਾ ਅਗਣਤ ਹੈ ਸਭ ਜਗ ਵਿੱਚ ਗਿਣਦੈ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੇ ਹੈ ਤੂੰ ਘੜ ਘੜ ਇੱਕ ਵਰਤਦਾ ਸੱਚ ਸਾਹਿਬ ਚਲਤੇ ਸਤਿਗੁਰੂ ਮਿਲੇ ਸੋ ਹਰ ਮਿਲੇ ਨਾਹੀ ਕਿਸੇ ਪਰਤੇ ਸਲੋਕ ਮਹੱਲਾ ਚੌਥਾ ਇਹ ਮਨੋਵਾ ਦ੍ਰਿੜ ਕਰ ਰੱਖੀਏ ਗੁਰਮੁਖ ਲਾਈ ਚਿੱਤ ਕਿਉਂ ਸਾਸ ਗਿਰਾ ਸਵਸਾਰੀਐ ਬਹਿੰਦਿਆ ਉੱਠਦਿਆ ਨਿਤ ਮਰਨ ਜੀਵਨ ਕੀ ਚਿੰਤਾ ਗਈ ਇਹ ਜਿਹੜਾ ਹਰ ਪ੍ਰਵਾਸ ਜੋ ਪਾਵੇ ਤੋ ਰੱਖ ਤੋ ਜਾ ਨਾਨਕ ਨਾਮ ਬਖਸ਼ ਮਹੱਲਾ ਚ ਤੀਜਾ ਮਨ ਓੰਕਾਰੀ ਮਹਿਲ ਨ ਜਾਣੇ ਖਿਣੀ ਅੱਗੇ ਖਿਣ ਪਿੱਛੇ ਸਦਾ ਭੁਲਾਈ ਪਹਿਲ ਨ ਆਵੇ ਕਿਉਂ ਕਰਦਰ ਗੈ ਸੀਜੇ ਸਤਿਗੁਰ ਕਾ ਮਹਿਲ ਵਿਰਲਾ ਜਾਣੇ ਸਦਾ ਰਹੇ ਕਰ ਜੋਰ ਆਪਣੀ ਕਿਰਪਾ ਕਰੇ ਹਰਿਆ ਮੇਰਾ ਨਾਨਕ ਲੈ ਬਹੌੜ ਪੌੜੀ ਸਾ ਸੇਵਾ ਕੀਤੀ ਸਵਲਿਆ ਜੇ ਸਤਿਗੁਰੂ ਕਾ ਮਨ ਮੰਨੇ ਜਾਂ ਸਤਿਗੁਰੂ ਕਾ ਮਨ ਮੰਨਿਆ ਤਾਂ ਪਾਪ ਕਸਮ ਬਲ ਫੰਨੇ ਉਸ ਦੇਵ ਜੀ ਉਪਦੇਸ਼ ਜੀ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਹੈ ਜਿਨ ਸਤਿਗੁਰੂ ਕਾ ਭਾਣਾ ਮੰਨਿਆ ਤਿਨ ਚੜੀ ਚ ਵਗਣ ਮੰਨੇ ਇਹ ਚਾਲ ਨਿਰਾਲੀ ਗੁਰਮੁਖੀ ਗੁਰਦਿਖਿਆ ਸੁਨ ਮਨ ਫਿੰਨੇ ਹੈ ਸਲੋਕ

ਗੁਰ ਕੋ ਆਪਣਾ ਤੇ ਠੋਰ ਨਾ ਠਾਵ ਹਲਤ ਬਲ ਦੋਵੇ ਗਏ ਦਰਗੇ ਨਾ ਏ ਥਾਵ ਉਹ ਵੇਲਾ ਹੱਥ ਨੇ ਆਵੇ ਫਿਰ ਸਤਿਗੁਰ ਲਾਗੇ ਪਾਏ ਸਤਿਗੁਰ ਕੀ ਗਣ ਤੇ ਕੁਸੀਐ ਦੁਖੇ ਦੁਖ ਆਏ ਸਤਿਗੁਰ ਪੁਰਖ ਨਿਰਵੈ ਰਹਿ ਆਪੇ ਲੈ ਜਿਸ ਲਾਏ ਨਾਨਕ ਦਰਸ਼ਨ ਜਿਨ੍ਹਾਂ ਵਿਖਾ ਲੈਣ ਤਿੰਨ ਦਰਗੈ ਲੈ ਛੁਡਾਏ ਮਹੱਲਾ ਤੀਜਾ ਮਨ ਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਜੋ ਕ੍ਰੋਹ ਜੋਏ ਮਤ ਹਾਰੇ ਕੂੜ ਕੋ ਸਤ ਆਪ ਆਪ ਗੋ ਮਾਵੈ ਵਾ ਕਿਆ ਉਸਨੇ ਕਿਹਾ ਸੁਣਾਵੇ ਅੰਨਾ ਬੋਲਾ ਖੋਏ ਉਜੜ ਪਾਏ ਮਨ ਕਹਿੰਦਾ ਆਵੇ ਜਾਏ ਕਿਉਂ ਸਤਿਗੁਰੂ ਭੇਟੇ ਥਾਏ ਨਾ ਪਾਏ ਨਾਨਕ ਪੁਰਬ ਲਿਖਿਆ ਕਮਾਏ ਪੌੜੀ ਜਿਨਕੇ ਚਿੱਤ ਕਠੋਰ ਹੈ ਸੇ ਬਹਿਨ ਸਤਿਗੁਰੂ ਪਾਸ ਹੈ ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ ਹੈ ਓਏ ਵੱਲ ਚੱਲ ਘਰ ਚੱਤ ਕੱਢ ਦੇ ਫਿਰ ਜਾਏ ਬਹਿ ਕੁੜਿਆਰਾ ਪਾਸ ਹੈ ਵਿੱਚ ਸੱਚੇ ਕੂੜ ਨਾ ਗੱਡੇ ਮਨ ਵੇਖੋ ਕਉਨ ਰਜਾਸ ਕੁੜਿਆਰ ਕੁੜਿਆਰ ਹੀ ਜਾਰਲੇ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਵਿੱਚ ਸੱਚੇ ਕੂੜ ਨਾ ਗੱਡੇ ਮਨ ਵੇਖੋ ਕੋ ਨਿਰਜਾਸ ਕੁੜਿਆਰ ਕੁੜਿਆਰ ਹੀ ਜਾਰਲੇ ਸੱਚੇ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੇ ਗੁਰਦੇਵ ਮੰਤ ਨਿਰੋਦਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰਿ ਨਮਸਕਰਾ। ਇਹ ਸਲੋਕ ਆਦਿ ਅੰਤ ਪੜ੍ਹਨਾ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਦਿ ਗੁਰੇ ਨਵੇਂ
1: ਜੁਗਾਦ ਗੁਰੇ ਨਵੇਂ ਸਤਿਗੁਰੇ ਨਵੇਂ ਸ੍ਰੀ ਗੁਰਦੇਵ ਨਵੇਂ ਅਸ਼ਟਪਦੀ।
0: ਸਿਮਰੋ ਸਿਮਰ ਸਿਮਰ ਸੁਖ ਪਾਵੋ
2: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰੋ ਜਾ ਸਭ ਸੰਬਰ ਏਕੈ
2: ਨਾਮ ਜਪਤ ਗਣਤ ਨੇਕੈ
0: ਵੇਦ ਪੁਰਾਨ ਸਿਮਰਤ ਸਦਾਖਰ
2: ਕਿਨੈ ਰਾਮ ਨਾਮ ਇਕ ਅਖਰ
0: ਕਿਨਕਾ ਇਕ ਜਿਸ ਜੀ ਬਸਾਵੇ
2: ਕਾਂਕੀ ਮੈਂ ਮੰਗਨੀ ਨਾ ਆਵੇ
0: ਕਾਂਕੀ ਏਕੇ ਦਰਸ ਤੁਹਾਰੋ
2: ਨਾਨਕ ਸੰਗ ਮੋਹਿ ਧਰੋ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ
2: ਭਗਤ ਜਨਾ ਕੇ ਮਨ ਬਿਸਰਾਮ ਰਹਾਉ
0: ਪ੍ਰਭ ਕੇ ਸਿਮਰਨ ਗਰਬ ਨਾ ਬਸੇ
2: ਪ੍ਰਭ ਕੇ ਸਿਮਰਨ ਦੁਖ ਜਮਨ ਸੇ
0: ਪ੍ਰਭ ਕੇ ਸਿਮਰਨ ਕਾਲ ਪਰ
2: ਪ੍ਰਭ ਕੇ ਸਿਮਰਨ ਦੁਸ਼ਮਣ ਟਰੇ
0: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੇ
2: ਪ੍ਰਭ ਕੇ ਸਿਮਰਨ ਆਂਦੇ ਜਾਗੇ
0: ਪ੍ਰਭ ਕੇ ਸਿਮਰਨ ਭਉ ਨਾ ਵਿਆਪੇ
2: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ
0: ਪ੍ਰਭ ਕਾ ਸਿਮਰਨ ਸਾਧ ਕੇ ਸੰਗ
2: ਸਰਬ ਨਾਮ ਨਾਨਕ ਹਰ ਰੰਗ
0: ਪ੍ਰਭ ਕੇ ਸਿਮਰਨ ਰਿਧ ਸਿਧ ਨਾ ਨਿਧ
2: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੇ ਸਿਮਰਨ ਜਪ ਤਪ ਪੂਜਾ
2: ਪ੍ਰਭ ਕੇ ਸਿਮਰਨ ਬਿਨਸੇ ਦੂਜਾ
0: ਪ੍ਰਭ ਕੇ ਸਿਮਰਨ ਤੀਰਥ ਸਨਾਨੇ
2: ਪ੍ਰਭ ਕੇ ਸਿਮਰਨ ਦਰਗੇ ਮਾਨੇ
0: ਪ੍ਰਭ ਕੇ ਸਿਮਰਨ ਹੋਏ ਸੋ ਭਲਾ
2: ਪ੍ਰਭ ਕੇ ਸਿਮਰਨ
0: ਸੇ ਸਿਮਰੇ ਜਨੇ ਆਪ ਸਮਰਾਏ
2: ਨਾਨਕ ਤਾਂਕੇ ਲਾਗੋ ਪਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
2: ਪ੍ਰਭ ਕੇ ਸਿਮਰਨ ਦਰੇ ਮੁੱਚਾ
0: ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਜੈ
2: ਪ੍ਰਭ ਕੇ ਸਿਮਰਨ ਸਭ ਕੁਛ ਸੁਜੈ
0: ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ
2: ਪ੍ਰਭ ਕੇ ਸਿਮਰਨ ਪੂਰਨ ਆਸਾ
0: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ
2: ਅਮਰਤ ਨਾਮ ਰੇ ਮਾਹਿ ਸਿਆਏ
0: ਪ੍ਰਭ ਜੀ ਬਸੇ ਸਾਧ ਕੀ ਰਸਨਾ
2: ਨਾਨਕ ਜੰਗਾ ਦੱਸਣ ਦੱਸਣਾ
0: ਪ੍ਰਭ ਕੋ ਸਿਮਰੇ ਸੇ ਤਨ ਮੰਤੇ
2: ਪ੍ਰਭ ਕੋ ਸਿਮਰੇ ਸੇ ਪਤ ਬੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ
2: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਬੇ ਮੋਤਾਜੇ
2: ਪ੍ਰਭ ਕੋ ਸਿਮਰੇ ਸੇ ਸਭ ਕੇ ਗਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ
2: ਪ੍ਰਭ ਕੋ ਸਿਮਰੇ ਸਦਾ ਬਿਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ
3: ਨਾਨਕ ਜਨ ਕੇ
2: ਮੰਗੇਲ ਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
2: ਪ੍ਰਭ ਕੋ ਸਿਮਰੇ ਤਿਨ ਸਦ ਬਲੇ ਹਰੇ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
2: ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੇ
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
2: ਪ੍ਰਭ ਕੋ ਸਿਮਰੇ ਵਸੇ ਹਰ
0: ਪ੍ਰਭ ਕੋ ਸਿਮਰੇ ਤਿਨ ਅੰਧਨ ਕਨੇਰੇ
2: ਪ੍ਰਭ ਕੋ ਸਿਮਰੇ ਵਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਧਨ ਜਾਗ
2: ਨਾਨਕ ਸਿਮਰਨ ਪੂਰੇ ਪਾਗ
0: ਪ੍ਰਭ ਕੇ ਸਿਮਰਨ ਕਾਰਜ ਪੂਰੇ
2: ਪ੍ਰਭ ਕੇ

0: ਜੈ ਮਾਤ ਪਿਤਾ ਸੁਤ ਮੇਤ ਨਾ ਭਾਈ
1: ਮਨ ਮੋਹਾ ਨਾਮ ਤੇਰੇ ਸੰਗ ਸਹਾਇ
0: ਜੈ ਮਹਾ ਭਿਆਨ ਦੂਤ ਜਮ ਦਲੇ
1: ਤੈ ਕੇਵਲ ਨਾਮ ਸੰਗ ਤੇਰੇ ਚੱਲੇ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਾਹੇ ਉਧਾਰੇ
0: ਅਨਕ ਪੁਨੇ ਚਰਨ ਕਰਤ ਨਹੀਂ ਤਰੇ
1: ਹਰ ਕੋ ਨਾਮ ਕੋਟ ਪਾ ਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਪਾਵੋ ਸੁਖ ਕਨੇਰੇ
0: ਸਗਲ ਸ੍ਰਿਸ਼ਟ ਕੋ ਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੇ ਬੰਦ ਨਾ ਪਰੇ
1: ਹਰ ਕਾ ਨਾਮ ਜਪਤ ਨਿਸਤਰੇ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੇ
1: ਹਰ ਕਾ ਨਾਮ ਜਪਤ ਗਾਵੇ
0: ਜੈ ਮਾਰਗ ਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੇਲਾ
0: ਐਸਾ ਨਾਮ ਮਨ ਸਦਾ ਤੇ ਆਈਏ
2: ਨਾਨਕ ਗੁਰਮੁਖ ਪੰਗਤ ਪਾਈਏ
0: ਛੂਟਤ ਨਹੀਂ ਕੋਟ ਲਖ ਬਾਹੀ
1: ਜਪਤੈ ਪਾਰ ਪਰਾਏ
0: ਅਨਕ ਬਿਗਨ ਜੈ ਆਏ ਸੰਘਾਰੇ
1: ਹਰ ਕਾ ਨਾਮ ਜਪਤ
0: ਅਨਕ ਜੋਨ ਮਨ ਜਨਮੇ ਮਰ ਜਾ
1: ਨਾਮ ਜਪਤ ਪਾਵੇ ਵਿਸਰਾਮ
0: ਹੋ ਮੈ ਲਾਮਲ ਕਭੂ ਨਾ ਧੋਵੈ
1: ਹਰ ਕਾ ਨਾਮ ਕੋਟ ਪਾਪ
0: ਹੋਵੇ ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਏ ਸਾਧ ਕੇ ਸੰਗ
0: ਜੈ ਮਾਰ ਕੇ ਜਨ ਗਾਏ ਜਾਏ ਨਾ ਕੋਸਾ
2: ਹਰ ਕਾ ਨਾਮ ਮਹਾ ਸੰਤੋਸਾ
0: ਜੈ ਪੈਂਡੇ ਮਹਾ ਅੰਧ ਗੁਬਾਰਾ
2: ਹਰ ਕਾ ਨਾਮ ਜਪ ਪਿਆਰਾ
0: ਜਹਾਂ ਪੰਤਰ ਕੋ ਨਾ ਸਿਆਨ
1: ਹਰ ਕਾ ਨਾਮ ਤੇ ਨਾਲ ਪਛਾਨ
0: ਜੈ ਮਹਾ ਭਿਆਨ ਤਪਤ ਬੋ ਕਾਮ
2: ਹਰ ਕੇ ਨਾਮ ਕੀ ਤੁਮ ਪਛਾਨ
0: ਜਹਾਂ ਤ੍ਰਿਖਾ ਮਨ ਤੁਜ ਅਕਰਖੇ
2: ਤੇ ਨਾਨਕ ਹਰ ਰਮਤ ਵਰਖੇ
0: ਭਗਤ ਜਨਾਂ ਕੀ ਵਰਤ ਨਾਮ
2: ਸੰਤ ਜਨਾਂ ਕੇ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
2: ਹਰ ਕੇ ਨਾਮ ਉਧਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਓਕਾ ਸਾਧ ਕਮਤ
0: ਹਰ ਜਨ ਕੇ ਹਰ ਨਾਮ ਨਿਧਾਨ
1: ਪਾਰ ਬ੍ਰਹਮ ਜਨ ਕੀ ਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕ
2: ਹੈ ਨਾਨਕ ਜਨ ਕੇ ਬਿਤ ਵੇਕੇ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
2: ਹਰ ਕੇ ਨਾਮ ਜਨ ਕੋ ਤ੍ਰਿਪਤ ਭੋਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
2: ਹਰ ਨਾਮ ਜਪਤ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
2: ਹਰ ਕੇ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
2: ਹਰ ਨਾਮ ਜਪਤ ਨਾਹੀ ਵਿਯੋਗ
0: ਜਨ ਰਾਤਾ ਹਰ ਨਾਮ ਕੀ ਸੇਵਾ
1: ਪੂਜੇ ਹਰ ਹਰ ਦੇਵਾ
0: ਹਰ ਹਰ ਜਨ ਕੇ ਮਾਲਕ ਜੀਨਾ
1: ਹਰ ਤਨ ਜਨ ਕੋ ਵਿਆਹ ਪ੍ਰਭ ਦਿਨਾ
0: ਹਰ ਹਰ ਜਨ ਕੇ ਓਟ ਸਤਾਣੀ
1: ਹਰ ਪਰ ਤਾਪ ਜਨ ਅਵਰ ਨ ਜਾਣੇ
0: ਓਤ ਪੋਤ ਜਨ ਹਰ ਰਸ ਰਾਤੇ
1: ਸਮਾਰ ਨਾਮ ਰਸ ਮਾਤੇ
0: ਆਠ ਪੈਰ ਜਨ ਹਰ ਹਰ ਜਪੇ
1: ਹਰ ਕਾ ਭਗਤ ਪਰਮ ਨੇ ਜਪੇ
0: ਹਰ ਕੀ ਭਗਤ ਮੁਕਤ ਬੋ ਕਰੇ
1: ਨਾਮ ਗਿਆਨ ਸੰਕੇਤੇ ਤਰੇ
0: ਪਾਰ ਜਾਤ ਹਰ ਕੋ ਨਾਮ
2: ਨਾਮ ਤੇ ਹਰ ਹਰ ਗੁਣ ਗਾਵਾਂ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਰੰਦਰ ਦੁਖਲਤਾ
0: ਨਾਮ ਕੀ ਮਹਿਮਾ ਸੰਤ ਦਿਵਸ ਹੈ
1: ਸੰਤ ਪ੍ਰਤਾਪ ਉਦਰ ਸਭ ਨਸੈ
0: ਸੰਤ ਕਾ ਸੰਗ ਵੱਡ ਭਾਗੀ ਪਾਈ ਗਿਆ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੁਲਕ ਛਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸ਼ਲੋਕ
0: ਬਹੁ ਸਾਸਤਰ ਬਹੁ ਸਿਮਰਤੀ
1: ਵੇਖੇ ਸਰਬ ਟੰਡੋਲ
0: ਪੂਜਸ ਨਾਹੀ ਹਰ ਹਰੇ
1: ਨਾਨਕ ਨਾਮੇ ਅਮੋਲ ਅਸ਼ਟਪਦੇ
0: ਜਾਪ ਤਾਪ ਗਿਆਨ ਸਭ ਧਿਆਨ
1: ਖੜ ਸਾਸਤਰ ਸਿਮਰਤ ਬਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗਵਾਨ ਮੱਦੇ
0: ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਪੌਨ ਦਾਨ ਹਮੇ ਬਹੁ ਰਤਨਾ
0: ਸਰੀਰ ਘਟਾਏ ਹਮੇ ਕਰ ਰਾਤੇ
1: ਵਰਤ ਨੇਮ ਕਰੇ ਬਹੁ ਪਤੇ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ
0: ਨੌਖੰਡ ਪ੍ਰਿਥਮੇ ਫਿਰੇ ਚਿਰ ਜੀਵੈ
1: ਮਹਾਦਾਸ ਪਿਸਰ ਦੇਵੈ
0: ਅਗਨ ਮਾਹੇ ਹੋਮਤ ਪ੍ਰਾਨ
1: ਕਨਕ ਅਸਮ ਹੈ ਭਰਪੂਰ ਦਾਨ
0: ਨਿਉਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮ ਅਤ ਸਦਨ
0: ਨਿਮਖ ਨਿਮਖ ਕਰ ਸਰੀਰ ਘਟਾਵੈ
1: ਪਾਵੇ ਹਮੇ ਮੈਲ ਨ ਜਾਵੇ
0: ਹਰ ਕੇ ਨਾਮ ਸੰਸਰ ਕਛ ਨਾ ਹੈ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇ ਛੁਟੇ
1: ਗਰਭ ਮਾਨ ਨ ਮੰਤੇ ਉਠੇ
0: ਸੋਚ ਕਰੇ ਦਿਨ ਸਰ ਰਾਤ
1: ਮਨ ਕੀ ਮੈਲ ਨ ਤੰਤੇ ਜਤ
0: ਇਸ ਦੇ ਹੀ ਕੋ ਬਹੁ ਸਾਧਨਾ ਕਰੇ
1: ਮਨ ਤੇ ਕਬਨ ਨ ਬਿਖਿਆ ਟਰੇ
0: ਜਲ ਧੋਵੇ ਬਹੁ ਦੇ ਅਨੀਤ
1: ਸੋ ਕਹਾ ਹੋਏ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਧਰੇ ਪਤਤ ਬਹੁ ਮੂਚ
0: ਬਹੁ ਸਿਆਣਪ ਜਮ ਕਾ ਭਉ ਵਿਆਪੈ
1: ਅਨਕ ਜਤਨ ਕਾ ਤ੍ਰਿਸ਼ਨਾ ਤ੍ਰਾਪੈ
0: ਭੇਖ ਅਨੇਕ ਅਗਨ ਨਹੀਂ ਬੂਝੇ ਛੂਟ ਸੁਨਾਹੀ ਓਬ ਪਿਆਲ
1: ਵਿਆਪੇ ਮਾਇਆ ਜਲ
0: ਅਵਰ ਕਰਤੂਤ ਸਗਲੀ ਜਮ ਡਾਨੇ
1: ਗੋਵਿੰਦ ਭਜਨ ਵਿੱਚ ਤਲ ਨਹੀਂ ਮੰਨੇ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿ ਸਵਾਏ
0: ਚਾਰ ਪਦਾਰਥ ਜੇ ਕੋ ਮੰਗੇ
2: ਸਾਧ ਜਨਾਂ ਕੀ ਸੇਵਾ ਲਗੇ
0: ਜੇ ਕੋ ਆਪਣਾ ਦੁਖ ਮਿਟਾਵੇ
1: ਹਰ ਹਰ ਨਾਮ ਹਿਰਦੇ ਸਭ ਗਾਵੇ
0: ਜੇ ਕੋ ਆਪਣੇ ਸੋਭਾ ਲੋਰੇ
1: ਸਾਧ ਸੰਗੇ ਹਮੇ ਛੋਰੇ
0: ਜੇ ਕੋ ਜਨਮ ਮਰਨ ਤੇ ਡਰੇ
1: ਸਾਧ ਜਨਾਂ ਕੀ ਸ਼ਰਨੀ ਪਰੇ
0: ਜਿਸ ਜਨ ਕੋ ਪ੍ਰਭ ਦਰਸ ਪਿਆ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਆਪਸ ਕੋ ਜੋ ਜਾਣੇ ਨੀਚਾ ਜਾਂ ਕਾ ਮਨ ਹੋਏ ਸਗਲ ਕੀਰੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਸੁਖ ਦੁਖ ਜਨ ਸਮਦ੍ਰਿਸ਼ਟੇ ਤਾ ਨਿਰਧਨ ਕੋ ਤਨ ਤੇਰੋ ਨਾਮ ਨਿਮਾਨੇ ਕੋ ਪ੍ਰਭ ਤੇਰੋ ਮਾਨ।

0: ਕਰਾਵਨ ਹਾਰ ਸੁਆਮੀ ਆਪਣੇ ਗਤ ਮਿਤ ਜਾਨੋ ਆਪੇ ਤੁਮਰੀ ਉਸਤ ਤੁਮ ਤੇ ਹੋਏ ਸਰਬ ਧਰਮੇ ਸ੍ਰੇਸ਼ਟ ਧਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਗਲ ਉਦਮ ਮੈਂ ਉਦਮ ਭਲਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਸਗਲ ਥਾਨ ਤੇ ਉਤਮ ਥਾਨ ਨਿਰਗੁਣ ਯਾਰ
1: ਸਦਾ ਸੰਭਾਲ
0: ਜਿਨ ਕੀ ਆ ਤਿਸ ਚੀਤ ਰੱਖ ਰਮਈਆ ਕੇ ਗੁਣ ਚੇਤ ਪੁਰਾਣੇ ਜਿਨ ਤੂੰ ਸਾਜ ਸਵਾਰ ਸਿਗਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਬਿਰਧ ਪਿਆ ਉਪਰ ਸਾਖ ਸੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੇ ਜੈ ਪ੍ਰਸਾਦ ਧਾਰ ਉਪਰ ਸੁਖ ਬਸੇ ਜੈ ਪ੍ਰਸਾਦ ਪੀਵੇ ਸੀਤਲ ਜਲਾ ਜੈ ਪ੍ਰਸਾਦ ਭੋਗੇ ਸਭ ਰਸਾ ਦਿਨੇ ਹਸਤ ਪਾਵ ਕਰਨੇ ਤਰਸਨਾ ਐਸੇ ਦੋਖ ਮੂੜ ਅੰਧ ਵਿਆਪੇ ਆਦ ਅੰਤ ਜੋ ਰੱਖਣ ਹਾਰ ਸੇਵਾ ਨਾਮ ਨਿਦ ਪਾਵੇ ਜੋ ਠਾਕੁਰ ਸਤ ਸਦਾ ਹਜੂਰੇ ਜਾਂਕੀ ਟਹਿਲ ਪਾਵੇ ਦਰ ਗਏ ਮਾਨ ਸਦਾ ਸਦਾ ਇਹ ਭੂਲਣ ਹਾਰ ਰਤਨ ਧਿਆ ਕੋਡੀ ਸੰਗ ਰਚੇ ਜੋ ਸ਼ਰਣਾ ਸੋ ਅਸਥਿਰ ਕਰ ਮਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਚੰਦਨ ਲੇਪ ਉਤਾਰੇ ਅੰਧਕੂਪ ਮੈਂ ਪਤਿਤ ਬਿਕਰਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਬਾਹਰ ਭੇਖ ਅੰਤਰ ਮਲ ਮਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਅਗਨ ਬਾਹਰ ਤਨ ਸੁਹਾ ਜਾਂਕੇ ਅੰਤਰ ਬਸੇ ਪ੍ਰਭ ਆਪ ਸੁਨ ਅੰਧਾ ਕੈਸੇ ਮਾਰਗ ਪਾਵੇ ਕਹਾਂ ਬੁਝਾਰਤ ਬੂਝੇ ਡੋਰ ਕਹਾਂ ਬਿਸ਼ਨਪਤ ਗਾਵੇ ਗੁੰਗ ਕਹਿ ਪਿੰਗਲ ਪਰਬਤ ਪਰ ਪਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰ ਸੰਗ ਸਹਾਇ ਸੋ ਆਵੇ ਨਾ ਚੀਤ ਬਲੂਆ ਕੇ ਗ੍ਰਹਿ ਭੀਤਰ ਬਸੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਬੈਰ ਵਿਰੋਧ ਕਾਮ ਕ੍ਰੋਧ
1: ਮੋਹ
0: ਜੁਗਤ ਬਿਹਾਨੇ ਕਈ ਜਨਮ
1: ਰਾਖ ਲਿਓ ਆਪਣਾ
0: ਠਾਕੁਰ ਤੁਮ ਪਏ ਅਰਦਾਸ ਤੂੰ ਮਾਤ ਪਿਤਾ ਹਮ ਬਾਲਕ ਤੇਰੇ ਕੋਈ ਨਾ ਜਾਣੇ ਤੁਮਰਾ ਅੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੀ
1: ਸਲੋਕ
0: ਦੇਨ ਹਾਰ ਪ੍ਰਭ ਛੋੜ ਕੈ ਨਾਨਕ ਕਹੂ ਨਾ ਸਿਜੈ ਦਸ ਵਸਤੂ ਲੈ ਪਾਛੇ ਪਾਵੇ ਏਕ ਬਿਨਾ ਦੇ ਦਸ ਬੇਹਰ ਲੈ ਜਿਸ ਠਾਕੁਰ ਸਿਓ ਨਾਹੀ ਚਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਜਿਸ ਜਨ ਆਪਣਾ ਪ੍ਰਭੂ ਜਿਸ ਜਨ ਆਪਣਾ ਹੁਕਮ ਮਨਾਇਆ ਅਗਨਤ ਸਾਹੋ ਆਪਣੀ ਦੇ ਰਾਸ ਆਪਣੇ ਅਮਾਨ ਕਛ ਬਾਹਰ ਸਾਹੋ
1: ਆਪਣੀ
0: ਪ੍ਰਤੀਤ ਆਪ ਹੀ ਖੋਵੇ ਜਿਸਕੀ ਬਸਤਿਸ ਆਗੇ ਰਾਖੇ ਉਸਤੇ ਚੌਗਨ ਕਰੇ ਨਿਹਾਲ ਅਨਕ ਭਾਂਤ ਮਾਇਆ ਕੇ ਹੇਤ ਬ੍ਰਹਿਕੀ ਛਾਇਆ ਸੋ ਰੰਗ ਲਾਵੇ ਜੋ ਦੀ ਸੇ ਸੋ ਚਾਲਣ ਹਾਰ ਬਟਾਉ ਸਿਉ ਜੋ ਲਾਵੇ ਨੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਮਿਥਿਆ ਧਨ ਧਨ ਧਨ ਕਟੰਬ ਸੰਭਾਇਆ
1: ਮਿਥਿਆ
0: ਰਾਜੋਬਨ ਧਨ ਮਾਲ
1: ਕਾਮ ਕ੍ਰੋਧ ਵਿਤਰਾਲ
0: ਮਿਥਿਆ ਰਥ ਹਸਤੀ ਅਸੁਰ ਬਸਤਰਾ
1: ਰੰਗ ਸਮਾਇਆ ਪੇਗਸਤ
0: ਮਿਥਿਆ ਧਰੋ ਮੋਹ ਅਭਿਮਾਨ
1: ਅਸਥਿਰ
0: ਭਗਤ ਸਾਧ ਕੀ ਸਰਨ ਮਿਥਿਆ ਸਰਵਨ ਪਰ ਨਿੰਦਾ ਸੁਣੈ ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਤਨ ਪਰ ਉਪਕਾਰ ਬਿਨ ਬੂਝੇ ਮਿਥਿਆ ਸਭ ਭਏ ਬਿਰਥੀ ਸਾਤ ਕੀ ਆਰ ਜਾ ਬਿਰਥਾ ਨਾਮ ਬਿਨਾ ਤਨ ਆਂਦ ਬਿਨ ਸਿਮਰਨ ਦੇ ਨਰੈਣ ਬਿਰਥਾ ਬਿਹਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਧੰਗ ਭਾਂਤੇ ਜਨ ਜੈ ਘਟ ਬਸਿਓ ਹਰ ਨਾਮ ਰਹਿਤ ਅਵਰ ਕਛ ਅਵਰ ਕਮਾਵਤ ਜਾਣਨ ਹਾਰ ਪ੍ਰਭੂ ਪਰ ਬੀਨ ਅਵਰ ਉਪਦੇਸ਼ ਆਪ ਨਾ ਕਰੇ ਜਿਸਕੇ ਅੰਤਰ ਬਸੇ ਨਿਰੰਕਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪੇ ਆਪ ਆਪ ਕਰਤ ਨਿਬੇਰਾ ਉਪਾਪ ਸਿਆਣਪ ਸਗਲ ਤੇ ਰਹਿਤ ਜਿਸ ਭਾਵੇ ਕਿਸ ਲਈ ਲੜ ਲਾਏ ਸੋ ਸੇਵਕ ਜਿਸ ਕਿਰਪਾ ਕਰੀ ਕਾਮ ਕ੍ਰੋਧਰ ਲੋਭ
1: ਮੋਹ
0: ਨਾਨਕ ਪ੍ਰਭ ਸਰਨਾਗਤੀ ਜੈ ਪ੍ਰਸਾਦ ਸਤੀ ਅੰਮ੍ਰਿਤ ਖਾਵੇ ਜੈ ਪ੍ਰਸਾਦ ਸੁਗੰਧ ਤਨ ਲਾਵੇ ਜੈ ਪ੍ਰਸਾਦ ਬਸੇ ਸੁਖ ਮੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਜੈ ਪ੍ਰਸਾਦ ਰੰਗ ਰਸ ਭੋਗ ਜੈ ਪ੍ਰਸਾਦ ਪਾਠ ਪਟੰਬਰ ਹੰਡਾਵੇ ਜੈ ਪ੍ਰਸਾਦ ਸੁਖ ਸਹਿਜ ਸੋਈ ਜੇ ਜੈ ਪ੍ਰਸਾਦ ਤੁਝ ਸਭ ਕੋ ਮਾਨੈ ਜੈ ਪ੍ਰਸਾਦ ਤੇਰੋ ਰਹਿਤਾ ਧਰਮ ਪ੍ਰਭ ਜੀ ਜਪ ਦਰਗੇ ਮਾਨ ਪਾਵੈ ਜੈ ਪ੍ਰਸਾਦ ਰੋਹ ਕੰਚਨ ਦੇਹੀ ਜੈ ਪ੍ਰਸਾਦ ਤੇਰਾ ਉੱਲਾ ਰਹਿਤ ਜੈ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਜੈ ਪ੍ਰਸਾਦ ਤੁਝ ਕੋ ਨਾ ਪਹੁੰਚੇ ਜੈ ਪ੍ਰਸਾਦ ਪਾਈ ਦੁਰਲਭ ਦੇ ਜੈ ਪ੍ਰਸਾਦ ਭੂਖਨ ਪਹਿਰੀ ਜੇ ਜੈ ਪ੍ਰਸਾਦ ਹਸਤ ਪ੍ਰਸਾਦ ਅਸੁ ਹਸਤ ਸਵਾਰੀ
2: ਪ੍ਰਭ ਕੋ ਕਬੂ ਨਾ ਵਿਸਾਰੀ
0: ਜੈ ਪ੍ਰਸਾਦ ਬਾਗ ਮਿਲਖ ਤਨਾ ਜਿਨ ਤੇ ਰੀ ਮਨ ਬੰਤ ਬਨਾਈ ਤਿਸੇ ਧਿਆਈ ਜੋ ਏਕ ਅਲਖੇ
2: ਨਾਨਕ ਤੇਰੀ ਰੱਖੇ
0: ਜੈ ਪ੍ਰਸਾਦ ਕਰੇ ਪੁੰਨ ਬਹੁ ਦਾਨ ਜੈ ਪ੍ਰਸਾਦ ਤੂੰ ਆਚਾਰ ਬਿਹਾਰੀ
2: ਪ੍ਰਭ ਕੋ ਸਾਥ ਸਾਥ ਚਿਤਾਰੀ
0: ਜੈ ਪ੍ਰਸਾਦ ਤੇਰਾ ਸੁੰਦਰ ਰੂਪ
2: ਸਿਮਰੋ ਸਦਾ ਅਨੂਪ
0: ਜੈ ਪ੍ਰਸਾਦ ਤੇਰੇ ਨੇਕੀ ਜਾ ਜੈ ਪ੍ਰਸਾਦ ਤੇਰੇ ਪਤ ਰਹੇ ਜੈ ਪ੍ਰਸਾਦ ਪ੍ਰਭ ਸਿਮਰ ਸਦਾ ਦਿਨ ਰਾਤ
2: ਜੇ ਪ੍ਰਸਾਦ ਸੁਨੇ ਕਰ ਨਾਦ ਜੇ ਪ੍ਰਸਾਦ ਭੇਖੇ ਬਿਸਮਾਦ
0: ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
2: ਜੇ ਪ੍ਰਸਾਦ ਸਹਿਜੇ ਬਸਨਾ
0: ਜੈ ਪ੍ਰਸਾਦ ਹਸਤ ਕਰ ਚਲੇ
2: ਜੇ ਪ੍ਰਸਾਦ ਸੰਪੂਰਨ ਭਏ
0: ਜੈ ਪ੍ਰਸਾਦ ਪਰਮ ਗਤ ਪਾਵੇ
2: ਜੇ ਪ੍ਰਸਾਦ ਸਹਿਜ ਸਮਾਦ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗ
2: ਪ੍ਰਸਾਦ ਨਾਨਕ ਮਨ ਜਾਗੋ
0: ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ
2: ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜੈ ਪ੍ਰਸਾਦ ਤੇਰਾ ਪ੍ਰਤਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਜੈ ਪ੍ਰਸਾਦ ਤੂੰ ਪਾਵੇ ਸਾਚ ਜੈ ਪ੍ਰਸਾਦ ਸਭ ਕੀ ਗਤ ਹੋਏ ਆਪ ਜਪਾਏ ਜਪੇ ਸੋ ਨਾ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ
1: ਕਸ਼ੂਨਾਥ
0: ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਸੁਨ ਮਹਿਤਾ ਨਾਨਕ ਬਿਨਵੰਤਾ
2: ਸਾਧ ਜਨਾ ਕੀ ਅਚਰ
0: ਜਗਤਾ ਸਾਧ ਕੇ ਸਨਮੁਖ ਉਜਲ ਹੋਤ ਸਾਧ ਕੇ ਸੰਗ ਮਿਟੇ ਅਭਿਮਾਨ
2: ਸਾਧ ਕੇ ਸੰਗ ਪ੍ਰਗਟੇ
0: ਸੁਗਿਆਨ ਸਾਧ ਕੇ ਸੰਗ ਪੂਜੇ ਪ੍ਰਭ ਨੇਰਾ ਸਾਧ ਕੇ ਸੰਗ ਪਾਏ ਨਾਮ ਰਤਨ
2: ਸਾਧ ਕੇ ਸੰਗ ਉਪਰ ਯਤਨ
0: ਸਾਧ ਕੇ ਮਹਿਮਾ ਵਰਨੇ ਕੌਣ ਪਰਾਨੇ
2: ਨਾਨਕ ਸਾਧ ਕੀ ਸੋਭਾ ਪ੍ਰਮਾਹੀ ਸਮਾਨੇ
0: ਸਾਧ ਕੇ ਸੰਗ ਗੋਚਰ ਮਿਲੇ
2: ਸਾਧ ਕੇ ਸੰਗ ਸਦਾ ਪਰ ਭੁਲੇ
0: ਸਾਧ ਕੇ ਸੰਗ ਆਵੇ ਬਸਪੰਚਾ
2: ਸਾਧ ਸੰਗ ਅਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰਹਿਣ
2: ਸਾਧ ਕੇ ਸੰਗ ਮਨੋਹਰ ਰਹਿਣ
0: ਸਾਧ ਕੇ ਸੰਗ ਨਾ ਕਥੋਂ ਧਾਵੇ
2: ਸਾਧ ਕੇ ਸੰਗ ਸਦਾ ਸੁਖਾਵੇ
0: ਸਾਧ ਕੇ ਸੰਗ ਮਾਇਆ ਤੇ ਭੈਣ
2: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਨ ਸਭ ਮੀਤ
2: ਸਾਧੋ ਕੈਸਾ ਮਹਾ ਪੁਨੀਤ
0: ਸਾਧ ਸੰਗ ਕਿਸ ਕੋ ਨਹੀਂ ਬੈਰ
2: ਸਾਧ ਕੇ ਸੰਗ ਨਾ ਭਿੰਗਾ ਪੈਰ
0: ਸਾਧ ਕੇ ਸੰਗ ਨਾਹੀਂ ਕੋ ਮੰਦਾ
2: ਸਾਧ ਸੰਗ ਜਾਣੇ ਪਰਮਾਨੰਦਾ
0: ਸਾਧ ਕੇ ਸੰਗ ਨਾਹੀਂ ਹੋ ਤਾਪ
2: ਸਾਧ ਕੇ ਸੰਗ ਤਜੇ ਸਭ ਆਪ
0: ਆਪੇ ਜਾਣੇ ਸਾਧ ਬੜਾਏ
2: ਨਾਨਕ ਸਾਧ ਪ੍ਰਭੂ ਬਣੇ
0: ਸਾਧ ਕੇ ਸੰਗ ਨਾ ਕਬੂ ਧਾਵੇ
2: ਸਾਧ ਕੇ ਸੰਗ ਸਦਾ ਸੁਖ ਪਾਵੇ
0: ਸਾਧ ਸੰਗ ਬਸਤਰ ਗੋਚਰ ਲਹੇ
2: ਸਾਧੂ ਕੈਸਾ ਅਜਰ ਸਹਿ
0: ਸਾਧ ਕੇ ਸੰਗ ਬਸੇ ਥਾਨ ਉੱਚੇ
2: ਸਾਧੂ ਕੈਸਾ ਮਹਿਲ ਪਹੁੰਚੇ
0: ਸਾਧ ਕੇ ਸੰਗ ਦ੍ਰਿੜੇ ਸਭ ਧਰਮ
2: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੇ ਸੰਗ ਪਾਏ ਨਾਮ ਨਿਦਾਨ
2: ਨਾਨਕ ਸਾਧੂ ਕੈ ਕੁਰਬਾਨ
0: ਸਾਧ ਕੇ ਸੰਗ ਸਭ ਕੁਲ ਉਦਾਰੇ
2: ਸਾਧ ਸੰਗ ਸਾਜਨ ਮੀਤ ਕਟੰਬ ਨਿਸਤਾਰੇ
0: ਸਾਧੂ ਕੇ ਸੰਗ ਸੋ ਧਨ ਪਾਵੇ
2: ਜੇ ਤਨ ਤੇ ਸਭ ਕੋ ਬਰਸਾਵੇ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
2: ਸਾਧ ਕੇ ਸੰਗ ਸੋ ਵਾਸੁਦੇਵਾ
0: ਸਾਧੂ ਕੇ ਸੰਗ ਪਾਪ ਪਲਾਏ
2: ਸਾਧ ਸੰਗ ਅੰਮ੍ਰਿਤ ਗੁਣ ਗਾਏ
0: ਸਾਧ ਕੇ ਸੰਗ ਸਰਬ ਥਾਨ ਗਮ
2: ਨਾਨਕ ਸਾਧ ਕੇ ਸੰਗ ਸਭ ਜਨਮ
0: ਸਾਧ ਕੇ ਸੰਗ ਨਹੀਂ ਕਛ ਕਾਲ
2: ਦਰਸ਼ਨ ਭੇਟ ਤੋ ਹੋਤ ਨਿਹਾਲ
0: ਸਾਧ ਕੇ ਸੰਗ ਕਲੁਖਤ ਹਰੇ
2: ਸਾਧ ਕੇ ਸੰਗ ਨਰ ਪਰ
0: ਹਰੇ ਸਾਧ ਕੇ ਸੰਗ ਇਹਾਂ ਹੁਆਂ ਸੁਹੇਲਾ
2: ਸਾਧ ਸੰਗ ਕਿਛੜਾ ਤਾਲਿਆ
0: ਜੋ ਇੱਛੇ ਸੋਈ ਫਲ ਪਾਵੇ
2: ਸਾਧ ਕੇ ਸੰਗ ਨਾ ਵਿਰਥ ਆ ਜਾਵੇ
0: ਪਾਰ ਬ੍ਰਹਮ ਸਾਧ ਰਿਦ ਬਸੇ
2: ਨਾਨਕ ਉਦਰੇ ਸਾਧ ਸੰਗ ਬਸੇ
0: ਸਾਧ ਕੇ ਸੰਗ ਸੁਨੋ ਹਰ ਨਾਮ
2: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੇ ਸੰਗ ਨਾ ਮਨ ਤੇ ਬਿਸਰੇ
2: ਸਾਧ ਸੰਗ ਸਰ ਪਰ ਨਿਸਤਰੇ
0: ਸਾਧ ਕੇ ਸੰਗ ਲਗੇ ਪ੍ਰਭ ਮੀਠਾ
2: ਸਾਧੂ ਕੈ ਸੰਗ ਕਟੜਾ ਮੀਠਾ
0: ਸਾਧ ਸੰਗ ਭਏ ਆਗਿਆਕਾਰੀ
2: ਸਾਧ ਸੰਗਤ ਭਈ ਹਮਾਰੀ
0: ਸਾਧ ਕੇ ਸੰਗ ਮਿਟੇ ਸਭ ਰੋਗ
2: ਨਾਨਕ ਸਾਧ ਭੇਟੇ ਸੰਜੋਗ
0: ਸਾਧ ਕੇ ਮਹਿਮਾ ਬੇਦ ਨਾ ਜਾਣੇ
2: ਰੇਤਾ ਸੁਣੇ ਤੇ ਤਾਬ ਖਿਆਨੇ
0: ਸਾਧ ਕੇ ਉਪਮਾ ਤੇ ਹੋ ਗੁਣ ਤੇ ਦੂਰ
2: ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ
2: ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਉੱਚ ਦੇ ਉੱਚੀ
2: ਸਾਧ ਕੀ ਸੋਭਾ ਉੱਚ ਦੇ ਉੱਚੀ
0: ਸਾਧ ਕੀ ਸੋਭਾ ਸਾਧ ਬਨਾਈ
2: ਨਾਨਕ ਸਾਧ ਕਾ ਭੇਦ ਨਾ ਪਾਈ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ
2: ਹਵਨ ਭੇਟੇ ਕਸਮੇ ਬਿਨ ਕੋਏ
0: ਨਾਨਕ ਏ ਲਛਨ ਬ੍ਰਹਮ ਗਿਆਨੀ
2: ਹੋਏ ਅਸ਼ਟਪਦੀ
0: ਬ੍ਰਹਮ ਗਿਆਨੀ ਸਦਾ ਨਿਰਲੇਪ
2: ਜੈਸੇ ਜਲ ਮੇ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ
2: ਜੈਸੇ ਸੂਖ ਸਭ ਕੋ ਸੁਖ
0: ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ
2: ਜੈਸੇ ਰਹਿ ਰੰਗ ਕੋ ਲਾਗੇ ਤੁਲ ਪਵਾਨ
0: ਬ੍ਰਹਮ ਗਿਆਨੀ ਕੇ ਧੀਰਜ ਏਕ
2: ਜੋ ਬਸਤਾ ਕੋ ਖੋਦੇ ਕੋ ਚੰਦਨ ਲੇਪ
0: ਬ੍ਰਹਮ ਗਿਆਨੀ ਕਾ ਇਹ ਗੁਨਾਹ
2: ਨਾਨਕ ਜੀ ਪਾਪ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ
2: ਜੈਸੇ ਤਾਰੂ ਪਰ ਆਕਾਸ਼
0: ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ
2: ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ
0: ਬ੍ਰਹਮ ਗਿਆਨੀ ਉੱਚ ਤੇ ਉੱਚਾ
2: ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ
2: ਨਾਨਕ ਨਿਰਭਉ ਆਪ ਕਰੇ
0: ਬ੍ਰਹਮ ਗਿਆਨੀ ਸਗਲ ਕੀ ਰੀਨਾ
2: ਆਤਮ ਰਸ ਬ੍ਰਹਮ ਗਿਆਨੀ ਕੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਿਆ
2: ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਿਆ
0: ਬ੍ਰਹਮ ਗਿਆਨੀ ਸਦਾ ਸਮਦਰਸੀ
2: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਮਤ ਵਸੇ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
2: ਬ੍ਰਹਮ ਗਿਆਨੀ ਨਿਰਮਲ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ
2: ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ

0: ਬ੍ਰਹਮ ਗਿਆਨੀ ਪਰ ਉਪਕਾਰੋ ਮਹਾ
1: ਬ੍ਰਹਮ ਗਿਆਨੀ ਕਹਿ ਹੋਇ ਸਫਲ
2: ਬ੍ਰਹਮ ਗਿਆਨੀ ਸਫਲ
0: ਬ੍ਰਹਮ ਗਿਆਨੀ ਸੰਗ ਸਗਲ ਉਤਾਰ
1: ਬ੍ਰਹਮ
0: ਗਿਆਨੀ ਕਹਿ ਇੱਕ ਰੰਗ
1: ਬ੍ਰਹਮ ਗਿਆਨੀ ਕਹਿ ਬਸੇ ਪ੍ਰਭ ਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ
1: ਬ੍ਰਹਮ ਗਿਆਨੀ ਕਹਿ ਨਾਮ ਪਰਵਾਰ
0: ਬ੍ਰਹਮ ਗਿਆਨੀ ਸਦਾ ਸਦ ਜਾਗਤ
1: ਬ੍ਰਹਮ ਗਿਆਨੀ ਅਭੁਤ ਤਿਆਗਤ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
1: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ
1: ਬ੍ਰਹਮ ਗਿਆਨੀ ਏਕ ਸੰਗ੍ਰਹਿਤਾ
0: ਬ੍ਰਹਮ ਗਿਆਨੀ ਕਹਿ ਹੋਏ ਅਚਿੰਤ
1: ਬ੍ਰਹਮ ਗਿਆਨੀ ਕਾ ਨਿਰਮਲ ਮੰਤਰ
0: ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ
1: ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਰਸ ਬਟ ਭਾਗੀ ਪਾਈ ਗਏ
1: ਬ੍ਰਹਮ ਗਿਆਨੀ ਕੋ ਬਲ ਬਲ ਜਾਏ
0: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼
1: ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾ ਹੈ
1: ਬ੍ਰਹਮ ਗਿਆਨੀ ਕੇ ਸਰਲ ਮਨ ਮਾਏ
0: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ
1: ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਕ
1: ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀ ਮਤ ਕੌਣ ਬਖਾਨੇ
1: ਬ੍ਰਹਮ ਗਿਆਨੀ ਕੇ ਗਤ ਬ੍ਰਹਮ ਗਿਆਨੀ ਜਾਣੇ
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
1: ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
1: ਬ੍ਰਹਮ ਗਿਆਨੀ ਸਭ ਜੀਵੇ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਆਕਾਰ
1: ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੇ
1: ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ
0: ਉਰਧਾਰੇ ਜੋ ਅੰਤਰ ਨਾਮ ਨਿਮਖ ਨਿਮਖ ਠਾਕੁਰ ਨਮਸਕਾਰ ਮਿਥਿਆ ਨਾਹੀ ਰਸਨਾ ਪਰਸ ਪਰ ਤ੍ਰਿਆ ਰੂਪ ਨਾ ਪੇਖੇ ਨੇਤਰ ਕਰਨ ਸੁਨੇ ਕਾਹੂ ਕੀ ਨਿੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਇੰਦਰੀ ਜਿਤ ਪੰਚ ਦੁਖ ਤੇ ਰਹਿਤ ਵੈਸ਼ਨੋ ਸੋਜੀ ਸੁਪਰ ਸੋ ਪ੍ਰਸੰਨ ਕਰਮ ਕਰਤ ਹੋਵੇ ਨਾ ਕਰਮ ਕਾਹੋ ਫਲ ਕੀ ਇੱਛਾ ਨਹੀਂ ਬਾਛੇ ਮਨ ਤਨ ਅੰਤਰ ਸਿਮਰਨ ਗੋਪਾਲ ਆਪ ਦ੍ਰਿੜੇ ਅਵਰੈ ਨਾਮ ਜਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਮਨ ਤੇ ਬਿਨਸੇ ਸਗਲਾ ਭਰਮ ਸਾਧ ਸੰਗ ਪਾਪਾ ਮਲਕ ਹੋਵੇ ਭਗਵੰਤ ਕੇ ਟਹਿਲ ਕਰੇ ਨਿਤ ਨੀਤ ਹਰ ਕੇ ਚਰ ਹਿਰਦੇ ਵਸਾਵੇ
1: ਭਗਵੰਤ
0: ਸੋ ਪੰਡਤ ਜੋ ਮਨ ਭਰ ਬੋਧ ਰਾਮ ਨਾਮ ਸਾ ਰਸ ਪੀਵੇ ਹਰ ਕੀ ਕਥਾ ਹਿਰਦੇ ਵਸਾਵੇ ਵੇਦ ਪ੍ਰਾਨ ਸਿਮਰਤ ਪੂਜੇ ਮੂਲ ਚੋਮਰ ਨਾ ਕੋ ਦੇ
1: ਉਪਦੇਸ਼
0: ਬੀਜ ਮੰਤਰ ਸਰਬ ਕੋ ਗਿਆਨ
1: ਜਪੇ ਕੋ ਨਾਮ
0: ਜੋ ਜੋ ਜਪੇ ਤਿਸ ਕੀ ਗਤ
1: ਹੋਏ
0: ਕਰ ਕਿਰਪਾ ਅੰਤਰ ਉਰਤਾਰੇ ਸਰਬ ਰੋਕਾ ਔਖਦ ਨਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਆਤਮ ਰਾਮ ਤਿਸ ਨਦਰੀ ਆਇਆ ਸਦਾ ਨਿਕਟ ਨਿਕਟ ਹਰ ਜਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਸਗਲ ਸੰਗ ਆਤਮ ਉਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਤੈਸਾ ਹਰਕ ਤੈਸਾ ਉਸ ਸੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਮਾਨ ਤੈਸਾ ਅਭਿਮਾਨ ਜੋ ਵਰਤਾਏ ਸਾਈ ਜੁਗਤ ਬਾਦ ਬ੍ਰਹਮ ਕੇ ਸਗਲੇ ਠਾਉ ਆਪੇ ਕਰਨ

ਜਿਸਕੇ ਹਾਥ ਹੋਏ ਤਾਂ ਸਭ ਕੇ ਚਲੇ। ਅਨਜਾਨਤ ਭਿਖਿਆ ਮੈ ਰਚੇ, ਭਰਮੇ ਭੁਲਾ ਦੈ ਦਿਸਤਾਵੇ, ਕਰ ਕਿਰਪਾ ਜਿਸ ਆਪਣੇ ਭਗਤ ਦੇ। ਖਿਰਮੇ ਨੀਚ ਕੀਟ ਕੋ ਰਾਜ, ਜਾਂਕਾ ਦ੍ਰਿਸ਼ਟ ਕਛੁ ਨਾ ਆਵੇ, ਜਾਂ ਕੋ ਆਪਣੇ ਕਰੇ ਬਖਸ਼ੀਸ, ਜਿਉ ਪਿੰਡ ਸਭ ਤੇ ਸਕੀ ਰਾਸ, ਆਪਣੇ ਬੰਤ ਆਪ ਬਣਾਈ, ਇਸਕਾ ਬਲ ਨਾਹੀ ਇਸ ਹਾਥ, ਆਗਿਆਕਾਰੀ ਬਪਰਾ ਜਿਉ, ਕਭੋ ਊਚ ਨੀਚ ਮੈਂ ਬਸੇ, ਕਭੋ ਨਿੰਦ ਚਿੰਦ ਵਿਵਹਾਰ, ਕਭੋ ਬੇਤਾ ਬ੍ਰਹਮ ਵਿਚਾਰ, ਕਭੋ ਨਿਰਤ ਕਰੇ ਬਹੁ ਭਾਂਤ, ਕਭੋ ਮਹਾ ਕ੍ਰੋਧ ਵਿਕਰਾਲ, ਕਭੋ ਹੋਏ ਬਹੇ ਬਡ ਰਾਜਾ, ਕਭੋ ਅਪਕਿਰਤ ਮੈਂ ਆਵੇ, ਜੋ ਪ੍ਰਭ ਰਾਖੇ ਤੇ ਵਹੀ ਰਹੇ, ਕਭੋ ਹੋਏ ਪੰਡਤ ਕਰੇ ਬਖਿਆਨ।

0: ਤੇਰੇ ਸੰਗ ਦੁਖੀ ਸਨ ਥਿਆ ਕਿਰਤ ਨਿੰਦਕਾ ਤੁਰਹੀ ਪਿਆ
1: ਜੋ ਜਿਸ ਭਾਵੇ ਸੋਈ ਥਿਆ
0: ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ
1: ਸੰਗ ਦੁਖੀ ਕੋ ਦਰਗੇ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਏ
1: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
0: ਸੰਤ ਕੇ ਦੁਖੀ ਕੀ ਪੁਜੇ ਨਾ ਆਸਾ
1: ਸੰਤ ਕਾ ਦੁਖੀ ਉੜ ਚਲੇ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਈ
1: ਜੈਸਾ ਭਾਵੇ ਤੈਸਾ ਕੋਈ ਹੋਏ
0: ਪਿਆ ਕਿਰਤ ਨਾ ਮਿਟੇ ਕੋਈ
1: ਨਾਨਕ ਜਾਣੇ ਸੱਚਾ ਸੋਈ
0: ਸਭ ਘਟ ਤਿਸਕੇ ਉਹ ਕਰਨੇ
1: ਸਦਾ ਸਦਾ ਤਿਸਕੋ ਨਮਸਕਾਰ
0: ਰੱਬ ਕੀ ਉਸਤਤ ਕਰੋ ਦਿਨ ਰਾਤ ਸਭ ਕਛ ਵਰਤੇ ਤਿਸਕਾ ਕੀ
1: ਜੈਸਾ ਕਰੇ ਤੈਸਾ ਕੋਥੀ
0: ਆਪਣਾ ਖੇਲ ਆਪ ਕਰਨੇ
1: ਦੂਸਰ ਕੌਣ ਕਹੇ ਵਿਚਾਰ
0: ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ
1: ਬੜਭਾਗੇ ਨਾਨਕ ਜਨ ਸੇ ਸਲੋਕ
0: ਤਜੋ ਸਿਆਣਪ ਸੁਰ ਜਨ
1: ਸਿਮਰੋ ਹਰ ਹਰ ਰਾਏ
0: ਏਕ ਆਸ ਹਰ ਮਨ ਰੱਖੋ
1: ਨਾ

0: ਸੁਖ ਹੋਇ
1: ਜਿਸਕਾ ਨਾਮ ਰਖੰਠ ਪਰੋਇ
0: ਸਿਮਰ ਸਿਮਰ ਸਿਮਰ ਪ੍ਰਭ ਸੋਇ
1: ਨਾਨਕ ਬਿਗਨ ਨ ਲਾਗੇ ਕੋਇ
0: ਉਸਤਤ ਮਨ ਮੈਂ ਕਰ ਨਿਰੰਕਾਰ
1: ਕਰਮ ਮੇਰੇ ਸਭ ਬਿਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸਹਿਲਾ ਕਰ ਲੈ ਜੀਓ
0: ਮੈਨੋ ਪੇਗ ਠਾਕੁਰ ਕਾ ਰੰਗ
1: ਸਾ ਸੰਗ ਬਿਨ ਸੇ ਸਭ ਸੰਗ
0: ਜਨ ਚਲੋ ਮਾਰ ਗੋਬਿੰਦ
1: ਮੇਰੇ ਬਾਪ ਜਪੀਏ ਹਰ ਬਿੰਦ
0: ਹਰ ਹਰ ਕਰਮ ਸ਼ਰਵਣ ਹਰ ਕਥਾ
1: ਹਰ ਦਰਗੇ ਨਾਨਕ ਕੋ ਜਲ ਮਥਾ
0: ਵਡ ਭਾਗੀ ਤੇ ਜਨ ਜਗ ਮਾਹੀ
1: ਸਦਾ ਸਦਾ ਹਰ ਕੇ ਗੁਣ ਗਾਏ
0: ਨਾਮ ਜੋ ਕਰੇ ਵਿਚਾਰ
1: ਸੇ ਧਨਵੰਤ।

0: ਸੰਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਗਿਆਨ ਹੋਤੇ ਸੁਖੀ
0: ਏਕੋ ਏਕ ਏਕ ਪਛਾਨੇ
1: ਤਤ ਕੀਓ ਸੋ ਜੀ ਜਾਣੇ
0: ਨਾਮ ਸੰਗ ਜਿਸ ਕਾ ਮਨ ਮਾਨੇ
1: ਨਾਨਕ ਨਿਰੰਜਨ ਜਾਣੇ
0: ਗੁਰ ਪ੍ਰਸਾਦ ਆਪਣ ਆਪ ਸੁਜੈ
1: ਜਿਸ ਕੇ ਜਾਨੋ ਤ੍ਰਿਸ਼ਨਾ ਬੁਝੇ

0: ਨਾਨਕ ਸੋ ਜਨ ਨਿਰਮਲ
1: ਧੀਆ ਮਨ ਗੁਰ ਕੀ ਪ੍ਰਤੀ
0: ਜਨ ਆਵੇ ਹਰ ਪ੍ਰਭ ਜੀਤ
1: ਭਗਤ ਭਗਤ ਸੁਣੀਏ ਤੇ ਲੋਏ
0: ਜਾ ਕੇ ਹਿਰਦੇ ਕੋ ਹੋਏ
1: ਸੱਚ ਕਰਨੀ ਸੱਚ ਤਾਂ ਕੀ ਰਹਿ
0: ਸੱਚ ਹਿਰਦੇ ਸਤਮੁਖ ਕਹਿ
1: ਸੱਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੇ ਸੱਚਾ ਪਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋ ਜਨ ਸੱਚ

0: ਸਾ ਤੇਰੇ ਕੀ ਚਰਨੀ ਪਾਓ
1: ਮਨਸਾ
0: ਪੂਰਨ ਸਰਨਾ
1: ਜੋਗਰ ਪਾਇਆ ਸੋਈ ਹੋ
0: ਹਰਨ ਭਰਨ ਜਾਕਾ ਨੇਤਰ ਫੋਰ
1: ਤਿਸਕਾ ਮੰਤ ਨ ਜਾਣੇ ਹੋ
0: ਆਨੰਦ ਰੂਪ ਮੰਗਲ ਸਦ ਜਾ
1: ਸਰਬ ਥੋਕ ਸੁਨੇ ਕਰਤਾ ਕੇ
0: ਰਾਜ ਮਹਿਰਾਜ ਯੋਗ ਮਹਿ ਜੋਗੀ
1: ਧਿਆਏ
0: ਧਿਆਏ ਭਗਤਾਂ ਸੁਖ ਪਾਇਆ
1: ਤੇ ਪੁਰਖ ਕਿੰਨੇ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾ
1: ਸਗਲ ਦੇਵ ਹਾਰੇ
0: ਪਿਤਾ ਕਾ ਜਨਮ ਕੇ ਜਾਣੇ ਪੂਤ
1: ਸਗਲ ਪ੍ਰਭੂ ਆਪਣੇ ਸੂਤ
0: ਸਮਤ ਗਿਆਨ ਧਿਆਨ ਜਿਨ ਦੇ
1: ਜਨ ਦਾਸ ਨਾਮ ਤੇ ਆਵੇ ਸੇ
0: ਤੇ ਗੁਣ ਮੈਂ ਜਾ ਕੋ ਪਰਮਾ
1: ਜਨਮ ਮਰੇ ਫਿਰ

0: ਜਾਨੇ ਆਪਣਾ ਪ੍ਰਭੂ ਪਛਾਤਾ
1: ਸੋਜਨ ਸਰਬ ਥੋਕਾ ਦਾਤਾ
0: ਜਿਸਕੀ ਸ਼ਰਨ ਸਰਬ ਸੁਖ ਪਾਵ ਹੈ
1: ਜਿਸਕੇ ਦਰਸਰ ਪਾਪ ਮਟਾਵੇ
0: ਅਵਰ ਸਿਆਣ ਪਸਗਲੀ ਛਾਵੇ
1: ਤੇ ਜਨ ਕੀ ਤੂੰ ਸੇਵਾ ਲਾਗ
0: ਆਵਣ ਜਾਣ ਨਾ ਹੋਵੀ ਤੇਰਾ
1: ਨਾਨਕ ਤੇ ਜਨ ਕੇ ਪੂਜੋ ਸਦ ਪੈਰਾ ਸਲੋਕ
0: ਸਤ ਪੁਰਖ ਜਿਨ ਜਾਣਿਆ
1: ਸਤ ਗੁਰ ਤਿਸ ਕਾ ਨਾਉ
0: ਤਿਸਕੇ ਸੰਗ ਸਿਖ ਉਧਰੈ
1: ਨਾਨਕ ਹਰ ਗੁਣ ਗਾਓ ਅਸ਼ਟਪਦੀ
0: ਸਤ ਗੁਰ ਸਿੱਕੀ ਕਰੇ ਪਤਪਾਲ
1: ਗੁਰਦੁਰ
0: ਮਤਮਲ
1: ਹੀਰੇ
0: ਸਤਿਗੁਰ ਸਿੱਕੇ ਬੰਧਨ ਕੱਟ
1: ਗੁਰਕਾ ਸਿੱਖ ਵਿਕਾਰ ਤੇ ਹਟੇ
0: ਸਤਿਗੁਰ ਸਿੱਕੋ ਨਾਮ ਧੰਦੇ
1: ਗੁਰਕਾ ਸਿੱਖ ਵਡ ਭਾਗੀ
0: ਸਤਿਗੁਰ ਸਿੱਕਾ ਹਾਲਤ ਪਾਲ ਸਵਾਰ
1: ਨਾਨਕ ਸਤਿਗੁਰ ਸਿੱਖੋ ਜੀ ਨਾਰ ਸਮਾਰੇ
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ
1: ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੇ
1: ਹਰਿ ਨਾਮ ਹਿਰਦੇ ਸਤਿਆਵੇ
0: ਮਨ ਵਿੱਚ ਸਤਿਗੁਰ ਕੇ ਪਾਸ
1: ਸੇਵਕ ਕਾਜ
0: ਸੇਵਾ ਕਰਤ ਹੋਏ ਨੇ ਕੰਮ ਆਪਣੀ ਕਿਰਪਾ ਜਿਸ ਆਪ ਕਰੇ
1: ਨਾਨਕ ਸੋ ਸੇਵਕ ਗੁਰ ਕੇ ਮਤਲੇ
0: ਇਸ ਵਿਸਵੇ ਗੁਰ ਕਾ ਮਨ ਮਾਨੇ
1: ਸੋ ਸੇਵਕ ਪਰਮੇਸ਼ਰ ਕੇ ਗਾਜਨ
0: ਸੋ ਸਤਿਗੁਰ ਜਿਸ ਹਿਰਦੇ ਹਰ

0: ਨਾਨਕ ਐਸਾ ਗੁਰਬਟ ਭਾਗੀ ਪਏ
1: ਸਫਲ ਦਰਸ਼ਨ ਪੇਖਤ ਪੁਨੀਤ
0: ਪਸ ਚਰਿਆ ਨਿਰਮਰੀਤ
1: ਕੀਰਤ ਸੰਗ ਰਾਮ ਗੁਣ ਰਵੇ
0: ਪਾਰ ਮਨ ਕੇ ਦਰਗੇ ਤਵੇ
1: ਸੁਨ ਕਰ ਬਚਨ ਕਰਨ ਆਗਨ
0: ਮਨ ਸੰਤੋਖ ਆਤ ਪਤਿਆਨ
1: ਪੂਰਾ ਗੁਰ ਅਖਿਓ ਜਾ ਕਾ ਮੰਤਰ
2: ਅੰਮ੍ਰਿਤ ਦ੍ਰਿਸ਼ਟ ਪੇਖੇ
0: ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੇ ਤਿਸ ਲੈ ਮਲਾਏ
1: ਦੇਵਾ ਏਕ ਉਸਤਤ ਅਨੇਕ
0: ਸਤ ਪੂਰਨ ਪੂਰਨ ਭਵੇਕ
1: ਕਾਹੂ ਬੋਲ ਨ ਪਹੁੰਚਤ ਪ੍ਰਾਣੀ
0: ਅਗਮ ਗੋਚਰ ਪ੍ਰਭ ਨਿਰਵਾਣ
1: ਨਿਰਾਹਾਰ ਨਿਰਵੈਰ
0: ਸੁਖਦਾਇਕ
1: ਭਗਤ ਬੰਧਨ ਸਤ ਬਲਿਹਾਰੀ ਸਤਿਗੁਰੇ
0: ਆਪਣੇ
1: ਹਰਸ ਪਾਵੇ ਜਨ ਕੋਇ
0: ਅਮਰਤ ਪੀਵੇ ਅਮਰ ਸੋਏ
1: ਉਸ ਪੁਰਖ ਕਾ ਨਾਹੀ ਕਦੇ ਬਿਨਾ
0: ਜਾਕੇ ਮਨ ਪ੍ਰਗਟੇ ਗੁਣ
1: ਸਾਠ ਪਹਿਰ ਹਰ ਕਾ ਨਾਮ
0: ਲੇ ਸੇਵਕ ਹੋ
1: ਮਾਇਆ ਕੈ ਸੰਗ ਨਾ ਲੇ
0: ਮਨ ਮੈਂ ਰੱਖੇ ਹਰ ਹਰੇ
1: ਅੰਧਕਾਰ ਦੀ ਪਕ ਪ੍ਰਗਾਸ
0: ਸਗਲ ਵਿਆਹ ਮੰਤੇ
1: ਜਿਸਕਾ ਸਾਤਨ ਕਿਰਪਾ ਧਾਰੀ
0: ਸਾ ਸੰਜਮ ਨਾਮ
1: ਪਾਈ ਚੁਕੇ ਪ੍ਰਭ ਗਵਨ
0: ਸੁਨਾਨ ਨਿਰਗੁਣ
1: ਆਪ ਸਰ ਗੁਣ ਪੀ ਓਹੀ
0: ਸਗਲੇ ਮੋਹੇ
1: ਆਪਣੇ ਚਰਿਤ ਪ੍ਰਭ ਆਪ ਬਣਾਏ
0: ਆਪਣੇ ਕੇਵਤ ਆਪੇ ਪਾਏ

0: ਸਾਮੀਤ ਬਿਸਾਰੋ
1: ਕਰਨ
0: ਕਾਨ ਸੋ ਪ੍ਰਭ
1: ਸਮਰਾਤਮ
0: ਸੰਚੋ ਹੋਵੋ
1: ਭਗਵਾਨ
0: ਏਕ ਆਸਰਾ ਖੋ ਮਨ ਮਾਹਿ
1: ਸਰਬ ਰੋਗ ਨਾਨਕ ਮਿਟ ਜਾਇ
0: ਜਿਸ ਧਨ ਕੋ ਚਾਰ ਕੁੰਡ ਟੁੱਟ ਧਾਵੈ
1: ਸੋ ਧਨ ਹਰਿ ਸੇਵਾ ਤੇ ਪਾਵੈ
0: ਜਿਸ ਕੋ ਨਿਤ ਬਾਛੈ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੇ ਭਲੀ ਕਰਨ
1: ਸਾ ਸੋਭਾ ਪਜ ਹਰਿ ਕੀ ਸ਼ਰਨੈ
0: ਮਨ ਕੋ ਪਾਵੀ ਰੋਗ ਨ ਜਾਇ
1: ਰੋਗ ਮਿਟੈ
0: ਨਿਧਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ ਦਰਗੇ ਪਰਵਾਨ
0: ਕਰ ਬੁੱਧੋ ਹਰ ਕੈ ਨਾਮ
1: ਤਾਕੋ
0: ਬਿਘਨ ਨ ਲਾਗੇ ਕੋਈ
1: ਜਾਗੇ ਹਿਰਦੇ ਵਸੇ ਹਰ ਸੋਇ
0: ਹਰਤਾ ਤੀ ਠਾਂਡਾ ਹਰ ਨਾਮ
1: ਸਿਮਰ ਸਿਮਰ ਸਦਾ ਸੁਖ ਪਾਓ
0: ਕੋ ਬਿਨ ਸੇ ਪੂਰਨ ਹੋਏ ਆਸ
1: ਭਗਤ ਪਾਏ ਆਤਮ ਪ੍ਰਗਾਸ ਸਿਤ
0: ਕਰ ਜਾਏ ਬਸੇ ਅਬਿਨਾਸ
1: ਕੋ ਨਾਨਕ ਕਟੀ ਜਮ ਫਾਸੀ
0: ਸਤ ਵਿਚਾਰ ਕਹੇ ਜਨ ਸੱਚ
1: ਜਨ ਮਰੇ ਸੋ ਕਾਚੋ ਕਾਚਾ
0: ਆਵਾ ਗਵਨ ਮਿਟੇ ਪ੍ਰਭ ਸੇ
1: ਆਪ ਦਿਆਲ ਸ਼ਰਨ ਗੁਰਦੇਵ
0: ਰਤਨ ਜਨਮ ਕਾ ਹੋਏ ਉਧਾਰ
1: ਹਰ ਹਰ ਸਿਮਰਨ ਪ੍ਰਾਣ ਆਧਾਰ
0: ਹਰ ਕੋ ਪਾਪ ਨਾ ਛੂਟਣ ਹਾਰੇ
1: ਸਿਮਰਨ ਸਾਸ਼ਤ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਵੰਸ਼ਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨ
1: ਤੂੰ ਕਿਆ ਲਪਟਾਵੇ ਮੂਰਖ ਮਨ
0: ਸੋਤ ਮੀਤ ਕਟਾਂਬਰ ਬਨਤਾ
1: ਇੰਤੇ ਕਹੋ ਤੁਮ ਕਵਨ ਸਨਾਤਾ
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕਹੋ ਕਵਨ ਛੁਟਕਾਰ
0: ਹਸ ਹਸਤੀ ਰਥ ਸਵਾਰੀ
1: ਝੂਠਾ ਡੰਭ ਝੁੱਟ ਪਸਾਰੀ
0: ਜਿੰਦੀਏ ਤਿਸ ਬੁਝੇ ਨਾ ਬਿਗਨ
1: ਨਾਮ ਪਸਾਰ ਨਾਨਕ ਪਛਤਾਨਾ
0: ਗੁਰ ਕੀ ਮਤੂ ਲੇਹੇ ਇਆਨੇ
1: ਭਗਤ ਬਿਨਾ ਬੜ ਡੁਬੇ ਸਿਆਣੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਜੀਤ
0: ਚਰਨ ਕਮਲ ਰੱਖੋ ਮਨ ਮਾਹੀ
1: ਜਨਮ ਜਨਮ ਕੇ ਕਿਲ ਗਏ
0: ਆਪ ਜਪੋ ਅਬਰਾ ਨਾਮ ਜਪਾਵੋ
1: ਸੁਣਤ ਕਹਿਤ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਮ
1: ਸਹਿ ਸਵਾਇ ਨਾਨਕ ਗੁਣ ਗਾਵੋ
0: ਗੁਣ ਗਾਵੋ ਤੇਰੀ ਉਤਰ ਸਮੈ
1: ਵੇ ਸਜਾਏ ਹਉਮੈ ਬਿਖੈ
0: ਹੋਏ ਅਚਿੰਤ ਬਸੈ ਸੁਖ ਨਾਲ
1: ਸਾਸ ਗ੍ਰਾਸ ਹਰ ਨਾਮ ਸਮਾਲੈ
0: ਚਾੜ ਸਿਆਣ ਸਗਲੀ ਮਨ
1: ਸਾਸ ਸੰਗ ਪਾਵੇ ਸਤਨਾਮ
0: ਹਰ ਪੂੰਜੀ ਸੰਚ ਕਰੋ ਵੀ

0: ਆਪਣੇ ਸਾਰੇ
1: ਤਿਸ ਪਾਵੇ ਤਾਂ ਸ੍ਰਿਸ਼ਟੋ ਪਾਏ
0: ਆਪਣੇ ਪਾਣੇ ਲੈ ਸਮਾਏ
1: ਤੁਮ ਤੇ ਪੈਨ ਨਹੀਂ ਕਿਸ ਕੋਏ
0: ਆਪਣਾ ਸਭ ਜਗਤ ਪਰੋਏ
1: ਜਾ ਕੋ ਪ੍ਰਭ ਜੋ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ।

0: ਨਿਧਾਨ ਬੇਅੰਤ ਪਾਰ
1: ਨਾਨਕ ਦਾਸ ਸਦਾ ਬਲਿਹਾਰ
0: ਪੂਰਨ ਪੂਰ ਰਹਿ ਦਇਆ
1: ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤਵ ਜਾਣੈ ਆਪ
1: ਅੰਤਰ ਜਾਮੀ ਰਿਓ ਬਿਆਪ
0: ਪਾਲੇ ਜੀ ਅਨੁਭਵ ਭਾਂਤ
1: ਜੋ ਜੋ ਰਚਿਓ ਸੋ।

0: ਸਾਚ ਧਾਰੀ ਸਭ ਸਾਚ
1: ਓਤ ਓਤ ਆਪਨ ਸੰਗਰਾਜ
0: ਤਾਕੀ ਗਤ ਮਿਤ ਕਹੀ ਨਾ ਜਾਏ
1: ਦੁਸਰ ਹੋਏ ਤਾਂ ਸੋ ਜੀ ਪਾਏ
0: ਕਿਸ ਕਾ ਕੀਆ ਸਭ ਪਰਵਾਨ
1: ਗੁਰ ਪ੍ਰਸਾਦ ਨਾਨਕ ਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ
1: ਆਪ ਲਾਇ ਲੈ ਪ੍ਰਭ ਸੋਏ
0: ਓਹ ਧਨਵੰਤ ਕਲਵੰਤ ਪਤਵੰਤ
1: ਜੀਵਨ ਮੁਕਤਿ ਸਿਰਦੇ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਨ ਆਵਨ ਕਾ ਇਹ ਸੁਭਾਉ
1: ਜਨ ਕੇ ਸੰਕਿਤ ਆਵੇ ਨਾ
0: ਆਪ ਮੁਕਤ ਮੁਕਤ ਕਰੇ ਸੰਸਾਰ
1: ਨਾਨਕ ਜਨ ਕੋ

0: ਸਨਿਤ ਤਿਆਗੋ ਤਰੰਗ
1: ਸੰਤ ਜਨਾ ਕੀ ਤੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ
1: ਸਾ ਸੰਗ ਅਗਨ ਸਾਗਰ ਤਰੋ
0: ਕਰ ਹਰ ਤਨ ਕੇ ਪਰ ਲਿਹੋ ਪੰਡਾਰ
1: ਨਾਨਕ ਗੁਰੂ ਪੂਰੇ ਨਮਸਕਾਰ
0: ਕੁਸ਼ਲ ਸਹਿਜ ਆਨੰਦ
1: ਸਾ ਸੰਗ ਪਜ ਪਰਮ ਆਨੰਦ
0: ਹਰਕ ਨਿਵਾਰ ਉਧਾਰੋ ਜੀਓ
1: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤ ਬੋ ਨਾਰਾਇਣ
1: ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਇਆਲ
1: ਦੁਖ ਭੰਜਨ ਪੂਰਨ ਕਿਰਪਾਲ
0: ਸਿਮਰ ਸਿਮਰ ਨਾਮ ਬਾਰੰਬਾਰ
1: ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ
1: ਅਮਲੀਕ ਲਾਲੇ ਰਤਨ
0: ਸੁਨਤ ਕਮਾਵਤ ਹੋਤ
1: ਆਪ ਕਰੇ ਲੋਕੇ ਨਿਸਾਰ
0: ਸਫਲ ਜੀਵਨ ਸਫਲਤਾ ਕਾ ਸੰਗ
1: ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ
1: ਸੁਨ ਸੁਨ ਅੰਤ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਾਂਤ ਕੈ ਮਾਤੇ
1: ਨਾਨਕ ਉਤਰੇ ਤਿਨਕੇ ਸਾਥੇ
0: ਸੰ ਜੋਗ ਸੁਨ ਸ਼ਰਨੀ ਆਏ
1: ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭੈ ਸਭ ਰੇਨ
1: ਅੰਮ੍ਰਿਤ ਨਾਮ ਸਾ ਸੰਗ ਲੈਨ
0: ਸੋ ਪ੍ਰਸੰਨ ਭੈ ਗੁਰਦੇਵ
1: ਪੂਰਨ ਹੋਈ ਸੇਵਕ ਕੀ ਸੇਵਾ
0: ਆਲ ਜੰਜਾਲ ਵਿਕਾਰ ਤੇ ਰਹਤੇ
1: ਰਾਮ ਨਾਮ ਸੁਨ ਰਸਨਾ
0: ਹਰ ਪ੍ਰਸਾਦ ਦਇਆ ਪ੍ਰਭ ਧਾਰੀ
1: ਨਾਨਕ ਨਹੀਂ ਖੇਪ ਹਮਾਰੀ
0: ਰੱਖੀ ਉਸਤਤ ਕਰੋ ਸੰਤ ਮੀਤ
1: ਸਾਬ ਨਾਨਕ ਕਾਗਰ ਜੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
1: ਜਿਸ ਮਨ ਵਸੇ ਸੋ ਹੋਤ ਨਿਧਾਨ
0: ਸਰਬ ਇੱਛਾ ਤਾ ਕੀ ਪੂਰਨ ਹੋਏ
1: ਪ੍ਰਦਾਨ ਪੁਰਖ ਪ੍ਰਗ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ
1: ਬਹੁ ਨ ਹੋਵੇ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ
1: ਨਾਨਕ ਕਿਸੇ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ
1: ਬੁੱਧ ਗਿਆਨ ਸ਼ਰਮ ਤੇ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ
1: ਗਿਆਨ ਸ੍ਰੇਸ਼ਟ ਉਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ
1: ਸਭ ਤੇ ਮਤ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੇਤਾ
1: ਸਦਾਸੀ ਏਕ ਦ੍ਰਿਸ਼ਟਾ
0: ਇਹ ਫਲ ਤਿਸ ਜਨ ਕੈ ਮੁਖ ਭਨੇ
1: ਗੁਰੂ ਨਾਨਕ

ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਹੁ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲਣਾ ਜੇ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤਦਾ ਰੱਖਾ ਵਾਹਿਗੁਰੂ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਨੇ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ, ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰਿੰਦਰ ਦੀਵਾਨ ਸਜਾ ਗਏ, ਸਜੇ ਦੀਵਾਨਾਂ ਵਿੱਚ ਸ੍ਰੀ ਆਸਾ ਜੀ ਦੁਆਰ ਦੇ ਕੀਰਤਨ, ਉਪਰੰਤ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਮੂਹ ਬੀਬੀਆਂ ਭੈਣਾਂ ਨੇ ਮਿਲ ਜੁਲ ਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਚੁਪਈ ਦੇ ਪਾਠ, ਗੁਰਸ਼ਬਦ ਚੌਂਕੀ ਆਨੰਦ ਸਾਹਿਬ ਦੇ ਪਾਠ ਦੀ ਅਰਦਾਸ ਹੈ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣ, ਗਿਣਜਾਣ ਤੇ ਜਾਣ ਕੇ ਮੁਆਫ ਕਰਨਾ, ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਗਰੀਬ ਨਿਵਾਜ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਤਿਗੁਰ ਸ੍ਰੀ ਪਾਤਸ਼ਾਹ ਬੀਬੀ ਪਰਮਿੰਦਰ ਕੌਰ ਜੀ ਸਮੂਹ ਪਰਿਵਾਰ ਨੇ, ਪਰਿਵਾਰ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ, ਤੰਦਰੁਸਤੀਆਂ ਵਾਸਤੇ, ਸਤਿਗੁਰ ਸ੍ਰੀ ਪਾਤਸ਼ਾਹ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਦਿੱਤੀਆਂ ਹੋਈ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਅੱਜ ਦੇ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ। ਗੁਰਮੁਖ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਤਰਕਣਾ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀਆਂ ਕਲਾ ਦੀ ਦਾਦ ਬਖਸ਼ਣੀ, ਹਰਮਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਨੇ, ਅਪੰਗੀਕਾਰ ਕਰੋ ਸੇਵਕਾਂ ਦੇ ਲੋਕ ਲੋ ਪਰਦੇ ਢੱਕਣੇ, ਬੇਅੰਤ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਹਰਮਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ। ਗੁਰਮੁਖ ਪਰਿਵਾਰ ਨੇ ਜਿਹਨੂੰ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਗੁਰਮਤ ਅਨੁਸਾਰ ਸ਼ੁਭਮਨੋ ਭਾਵਨਾ ਸੰਪੂਰਨ ਕਰੀਆਂ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੇ ਦਾਤ ਬਖਸ਼ਣੇ, ਨਾਮ ਬਣਨਾ ਪ੍ਰੇਮ ਬਖਸ਼ਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੇ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਕਿਰਤ ਕਮਾਈ ਚ ਵਾਧੇ ਬਖਸ਼ਣੇ ਸਤਿਗੁਰ ਸ੍ਰੀ ਪਾਤਸ਼ਾਹ ਜੀ। ਆਪ ਜੀ ਦੇ ਚਰਨ ਸੇਵਕ ਸਤਿਗੁਰ ਸ੍ਰੀ ਪਾਤਸ਼ਾਹ ਬੀਬੀ ਸੁਖਵਿੰਦਰ ਕੌਰ ਜੀ, ਸਤਿਗੁਰ ਸ੍ਰੀ ਪਾਤਸ਼ਾਹ ਜੀ ਸਮੂਹ ਪਰਿਵਾਰ, ਆਪ ਜੀ ਚਰਨਾਂ ਵਿਖੇ ਅਰਦਾਸ ਬੇਨਤੀ ਕਰਦੇ ਹਾਂ। ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਇੰਡੀਆ ਜਾ ਰਹੇ ਨੇ, ਸਤਿਗੁਰ ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ, ਸਿਰ ਤੇ ਮਿਹਰ ਪਰਿਹਤ ਰੱਖਣਾ, ਰਾਹ ਪੈਂਡਿਆਂ ਵਿੱਚ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਯਾਤਰਾ ਸਫਲ ਕਰਨੀ, ਹਰਮਦਨ ਫਤਿਹ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਕਾਰਜ ਰਾਸ ਕਰਨੇ ਸਤਿਗੁਰ ਸ੍ਰੀ ਪਾਤਸ਼ਾਹ ਜੀ। ਸਮੂਹ ਬੀਬੀਆਂ ਭੈਣਾਂ ਦੇ ਸਿਰ ਤੇ ਮਿਹਰ ਪਰਿਹਤ ਰੱਖ ਕੇ ਤੰਦਰੁਸਤੀਆਂ ਬਖਸ਼ਣੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ, ਬੱਚਿਆਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ, ਨਾਮ ਬਣਨਾ ਪ੍ਰੇਮ ਬਖਸ਼ਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸੇਵਾ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ। ਗੁਰਮੁਖ ਪਰਿਵਾਰ ਨੂੰ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਆ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਦਾ ਵਿਸ਼ਵਾਸ ਵਰਤੇ, ਜੋ ਸ਼ਕੇ ਸੁਆਵੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲਿਆ ਆਪਣੇ ਮੁਖਾਰਬਿਆਂ ਚੋਂ, ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ, ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਆਪਦਾ ਪੋਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਸਰਬੱਤ।

ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਹਾਡੇ ਆਗੇ ਅਰਦਾਸ ਮੈਂ ਹੋਰ ਧਾਵ ਨਾ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਸੁੱਖ ਹੋਟਲ ਗੁਰੂ ਸੇਵੀ ਹੈ ਅਹਿੰਸਾ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਦੇ ਜੈ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨਾ ਵਸਿਆ

ਸਤਿਨਾਮ ਵਾਹਿਗੁਰੂ ਸਤਿਨਾਮ।